सैदा सैदा बल्ले हारे तो दिया गे यारे दास हमारी वाग्र तो दे

ਚੜ੍ਹਦੀ ਕਲਾ ਬਖਸ਼ਣੀ ਸਰਦਾਰ ਦਸਵਿੰਦਰ ਸਿੰਘ ਸੰਦੀਪ ਸਿੰਘ ਜੀ ਸਿੱਧੂ ਲੰਗਰਾਂ ਲਈ 101 ਡਾਲਰ ਹਾਜ਼ਰ ਕਰਦੇ ਦੇਖ ਤੇ ਫਤਿਹ ਰੱਖਣੀ ਸੁਮੀਰ ਸਿੰਘ ਜੀ ਹੈਰਾ ਲੰਗਰਾਂ ਲਈ 101 ਡਾਲਰ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਦੇ ਅਰੋਗਤਾ ਬਖਸ਼ਣੀ ਸਰਦਾਰ ਸੁਰਿੰਦਰ ਸਿੰਘ ਜੀ 100 ਡਾਲਰ ਲੰਗਰਾਂ ਲਈ ਮਾਇਆ ਹਾਜ਼ਰ ਕਰਦੇ ਦੇਖ ਤੇ ਫਤਿਹ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਪਰਮਜੀਤ ਜੀ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਲਈ 100 ਡਾਲਰ ਹਾਜ਼ਰ ਕਰਦੇ ਸਰਦਾਰ ਸੁਰਿੰਦਰ ਸਿੰਘ ਜੀ 100 ਡਾਲਰ ਹਾਜ਼ਰ ਕਰਦੇ ਬਲਜਿੰਦਰ ਸਿੰਘ ਜੀ ਹੁੰਡਲ ਪਰਿਵਾਰ ਵੱਲੋਂ 100 ਡਾਲਰ ਲੰਗਰਾਂ ਲਈ ਮਾਇਆ ਹਾਜ਼ਰ ਹੋਈ ਸਰਦਾਰ ਤਜਿੰਦਰ ਸਿੰਘ ਜੀ 51 ਡਾਲਰ ਹਾਜ਼ਰ ਕਰਦੇ ਤੀਰਥ ਧਾਰੀਵਾਲ ਪਰਿਵਾਰ ਵੱਲੋਂ 51 ਡਾਲਰ ਹਾਜ਼ਰ ਹੋਏ ਜਸਦੀਪ ਸਿੰਘ

ਸੇਵਾ ਸਿਮਰਨ ਲਈ ਬੇਨਤੀ ਕਰਦੇ, 50 ਪਾਉਂਡ ਹਾਜ਼ਰ ਕਰਦੇ। ਗੁਰਮੀਤ ਸਿੰਘ ਜੀ $40 ਹਾਜ਼ਰ ਕਰਦੇ। ਹਰਪ੍ਰੀਤ ਸਿੰਘ ਜੀ ਹੇਰਾ $40 ਹਾਜ਼ਰ ਕਰਦੇ। ਹਰਚਰਨ ਕੌਰ ਜੀ 30 ਡੇਮ ਹਾਜ਼ਰ ਕਰਦੇ। ਜਗਜੀਤ ਸਿੰਘ ਪਵਨਜੀਤ ਕੌਰ $21 ਹਾਜ਼ਰ ਕਰਦੇ। ਬਲਵੀਰ ਕੌਰ ਜੀ $21 ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨੀ ਵਿਦੇਸ਼ ਦੀਆਂ ਸੰਗਤਾਂ ਦੀ ਸੇਵਾ ਥਾਏ ਪਾਵਣੀ ਅੰਗ ਸੰਗ ਸਾਇਓਣਾ ਮਿਹਰ ਪ੍ਰਿਆਤ ਰੱਖਣਾ। ਸਰਦਾਰ ਹਰਜੀਤ ਸਿੰਘ ਪਰਮਿੰਦਰ ਕੌਰ ਜੀ USA ਤੋਂ ਅਖੰਡ ਪਾਠ ਸਾਹਿਬ ਭੇਟਾ ਨੌ ਹਜ਼ਾਰ ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਬੀਬੀ ਸੁਖਵੀਰ ਕੌਰ ਕੁਲਦੀਪ ਸਿੰਘ ਜੀ USA ਤੋਂ ਅਖੰਡ ਪਾਠ ਸਾਹਿਬ ਭੇਟਾ ਨੌ ਹਜ਼ਾਰ ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਹਰਵੀਰ ਸਿੰਘ ਗੁਰਪ੍ਰੀਤ ਕੌਰ ਉਜਾਗਰ ਸਿੰਘ ਮਨੀ ਸਿੰਘ ਲੰਗਰਾਲੇ ਦੋ ਹਜ਼ਾਰ ਰੁਪਏ ਆਦਰ ਕਰਦੇ। ਚੜ੍ਹਦੀ ਕਲਾ ਬਖਸ਼ਣੀ ਮਨਜੀਤ ਕੌਰ ਸੁਖਵੀਰ ਸਿੰਘ ਨਿਸ਼ਦੀਪ ਕੌਰ ਸੇਠੀ ਪਰਿਵਾਰ ਵੱਲੋਂ ₹1100 ਆਦਰ ਕਰਦੇ। ਅਰਜੁਨ ਸਿੰਘ ਜੀ ਈਸ਼ਰ ਕੌਰ ਜੀ ₹500 ਆਦਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਹਰਪ੍ਰੀਤ ਸਿੰਘ ਜੀ ਲਾਂਗਰੀ ਮਨੋਕਾਮਨਾ ਦੀ ਪੂਰਤੀ ਲਈ ਬੇਨਤੀ ਕਰਦੇ। ਕਿਰਨ ਕੌਰ ਜੀ ਸੋਹਣੇ ਸੰਜੋਗਾਂ ਲਈ ਬੇਨਤੀ ਕਰਦੇ। ਕਾਰਜ ਰਾਸ ਕਰਨੇ ਅੰਗ ਸੰਗ ਸਾਇਓ ਨਾ ਚੜ੍ਹਦੀ ਕਲਾ ਬਖਸ਼ਣੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ, ਇੱਧਰ ਧਿਆਨ ਦਿਓ, ਦੱਸੋ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਵਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ ਸਜਾ ਕੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ।

ਸਕਤਕਾਰ ਨਾਨਕ ਦੇ ਮੁਖ ਉਜਲੇ ਛੁੱਟੇ ਨਾਲ।

ਹਰਪੁਰ ਦੀ ਸ਼੍ਰੀ ਬਾਬੇ ਨਾਨਕੜ ਜੀ ਤਖ਼ਤ ਕੇਸਗੜ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ ਦੀ ਲਖਨੌਰ ਦੀ ਚਮਕੌਰ ਦੀ ਦਮਦਮੇਰ ਦੀ ਤਮ ਤਾਣ ਦੀ ਮੁਕਤਸਰ ਸਾਹਿਬ ਪਾਮਟਾ ਸਾਹਿਬ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸ ਗੰਦਰ ਕਾਬ ਗੰਡਵਾਲਾ ਸਾਹਿਬ ਬੰਗਲਾ ਸਾਹਿਬ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਾਂਡੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਾਂ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣ।

0: ਸਰਕਾਰ ਗਿਆਨੀ ਰਣਜੋਤ ਸਿੰਘ ਜੀ ਰੋਪੜ ਤੋਂ ਇਹ ਗੁਰਮੁਖ ਪਿਆਰੇ ਕਰਨਗੇ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦਿ ਸਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਭਗਤ ਵਤਸਲ, ਮਿਹਰਾਂ ਦੇ ਖਜ਼ਾਨੇ, ਲੋਕ ਪ੍ਰਲੋਕ ਦੇ ਸਹਾਈ, ਚਵਰ ਸਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਸਥਾਨ 'ਤੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰ ਰਹੀਆਂ ਸਮੂਹ ਸੰਗਤਾਂ, ਮਾਈ ਭਾਈ ਪਿਆਰ

0: ਵਡਭਾਗੇ ਹੋ, ਧੰਤਾ ਦੇ ਯੋਗ ਹੋ ਜਿਨ੍ਹਾਂ ਨੂੰ ਮੇਰੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਆਪਣੇ ਸਥਾਨ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਸੰਗਤ ਬਖਸ਼ੀ ਹੈ। ਸੋ ਆਪ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਕੀ ਬਾਣੀ ਕੀਰਤਨ ਰਾਹੀਂ ਉਂਝ ਆਨੰਦ ਮਾਣ ਰਹੇ ਹੋ ਇਸ ਬਾਣੀ ਦਾ। ਹੁਣ ਆਪ ਜੀ ਕੱਲ੍ਹ ਤੋਂ ਅੱਗੇ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਨੂੰ ਆਪਾਂ ਅਗਲੇ ਸ਼ਬਦ ਨੂੰ ਸਰਵਣ ਕਰਨਾ ਕਰੀਏ, ਜੋ ਇਸ ਪ੍ਰਕਾਰ ਹੈ ਜੀ।
1: ਸਲੋਕ ਮਹੱਲਾ ਪਹਿਲਾ।
0: ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਮਲਾਰ ਰਾਗ ਦੇ ਅੰਦਰ 24 ਸਲੋਕ ਹੈ ਧੰਨ ਗੁਰੂ ਨਾਨਕ ਸਾਹਿਬ ਜੀਆਂ ਦਾ। ਸਤਿਗੁਰੂ ਜੀ ਬਖਸ਼ਿਸ਼ ਕਰਕੇ ਆਪਾਂ ਨੂੰ ਸਮਝਾ ਰਹੇ ਹਨ।
1: ਪੌਣੇ ਪਾਣੀ ਅਗਨੀ ਜੀਓ।
0: ਸੋ ਕੱਲ੍ਹ ਦੇ ਰੋਜ਼ ਆਪ ਜੀ ਨੇ ਸਰਵਣ ਕੀਤਾ ਸੀ ਕਿ ਰੂਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ, ਕਿ ਰੂਪ ਵਾਲਾ ਜਿਹੜਾ ਹੈ ਨਾ ਉਹਨੂੰ ਕਾਮ ਦੀ ਭੁੱਖ, ਅਤੇ ਭੁੱਖਾ ਜਿਹੜਾ ਹੈ ਉਹਨੂੰ ਜਿੰਨਾ ਚਿਰ ਅੰਨ ਨਾ ਮਿਲੇ ਅਤੇ ਉਹਦੀ ਤ੍ਰਿਪਤੀ ਨਹੀਂ ਹੁੰਦੀ। ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਸੀ। ਫਿਰ ਅੱਗੇ ਸਤਿਗੁਰੂ ਜੀ ਨੇ ਕਿਹਾ ਕਿ ਲੱਭੈ ਮਲੈ ਘੁਲ ਮਿਲ ਮਿਚਲ ਉਂਘੈ ਸੌੜ ਪਲੰਘ। ਲੱਭ ਵਾਲਾ ਜਿਹੜਾ ਲੋਭੀ ਮਨੁੱਖ ਜਿਹੜਾ ਹੈ ਉਹਨੂੰ ਧੰਨ ਦੇ ਨਾਲ ਸੰਬੰਧ ਹੁੰਦਾ ਹੈ, ਉਹਨੂੰ ਹੋਰ ਕੋਈ ਨਹੀਂ। ਇਵੇਂ ਜਿਹੜਾ ਜਿਹਨੂੰ ਨੀਂਦਰ ਆਈ ਹੋਏ, ਨੀਂਦਰ ਕਦੀ ਇਹ ਨਹੀਂ ਡੀਕਦੀ ਕਿ ਮੈਨੂੰ ਖੁੱਲ੍ਹਾ ਥਾਂ ਮਿਲੇ, ਉਹ ਸੌੜੇ ਥਾਂ ਵੀ ਥੋੜ੍ਹੇ ਥਾਂ ਦੇ ਵਿੱਚ ਵੀ ਆ ਜਾਂਦੀ ਹੈ। ਇਹ ਸਤਿਗੁਰੂ ਜੀ ਨੇ ਤਰਤੀਬ ਦੇ ਨਾਲ ਆਪਾਂ ਨੂੰ ਬਾਣੀ ਸਮਝਾਈ ਹੈ। ਇਹ ਸਮਝਾ ਕਰਕੇ ਅਤੇ ਅੱਜ ਦੇ ਸ਼ਬਦ ਦੇ ਅੰਦਰ ਕਹਿੰਦੇ ਹਨ ਕਿ ਇਸ ਸੰਸਾਰ 'ਤੇ ਜੋ ਜੀਵ ਆਇਆ ਹੈ, ਆਇਆ ਤਾਂ ਨਾਮ ਜਪਣ ਵਾਸਤੇ ਹੈ।

ਅੱਜ ਸਤਿਗੁਰੂ ਜੀ ਕਹਿ ਰਹੇ ਹਨ ਪਾਉਣਾ ਪਾਣੀ ਅਗਨ ਜੀ ਅਗਨ ਜੀਉ, ਇਹ ਪੰਜਾਂ ਤੱਤਾਂ ਦਾ ਸਰੀਰ ਬਣਿਆ ਜਿਸ ਨੂੰ ਆਪਾਂ ਸਰਵਣ ਕਰਦੇ ਹਾਂ। ਅਨੇਕਾਂ ਵਾਰ ਸਰਵਣ ਕੀਤਾ ਹੋਵੇਗਾ ਕਿ ਪਵਨ ਹਵਾ ਪਾਣੀ ਅਗਨੀ ਧਰਤੀ ਅਤੇ ਆਕਾਸ਼, ਇਹ ਪੰਜ ਤੱਤ ਮਿਲ ਕਰਕੇ ਇਹ ਸਰੀਰ ਵਾਹਿਗੁਰੂ ਨੇ ਬਣਾਇਆ ਅਤੇ ਇਸ ਵਿੱਚ ਜੀਵ ਆਤਮਾ ਪਾਈ ਅਤੇ ਇਹ ਸਰੀਰ ਨੂੰ ਖੜਾ ਕੀਤਾ ਹੈ। ਉਂਝ ਜੜ ਰੂਪ ਜਿਹੜਾ ਹੈ, ਜੜ ਦੇ ਵਿੱਚ ਕੋਈ ਫੁਰਨਾ ਨਹੀਂ ਫੁਰਦਾ, ਕੋਈ ਅਨੁਭਵ ਨਹੀਂ ਹੁੰਦਾ। ਤਿੰਨ ਕਿਹਾ ਖੁਸ਼ੀਆਂ ਕਿਹਾ ਪੀੜ, ਉਹਨੂੰ ਕੀ ਪਤਾ ਹੈ ਕਿ ਪੀੜਾ ਕੀ ਹੁੰਦੀ ਹੈ। ਇਵੇਂ ਸਤਿਗੁਰੂ ਜੀ ਨੇ ਸਮਝਾਇਆ ਕਿ ਕਈ ਲੋਕ ਐਸੇ ਹੈ ਕਿ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਕਿ ਇਹ ਸੰਸਾਰ ਅਤੇ ਇਹ ਸਰੀਰ ਵਿੱਚ ਆਏ ਹੈ ਅਤੇ ਕਿਸ ਵਾਸਤੇ ਆਏ। ਉਹਨਾਂ ਨੂੰ ਕੇਵਲ ਸੰਸਾਰ ਦੀਆਂ ਖੁਸ਼ੀਆਂ ਅਤੇ ਗਮੀਆਂ ਨਾਲ ਸੰਬੰਧ ਹੈ, ਪਰ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ ਉਹਨੂੰ ਇਸ ਨਾਲ ਸੰਬੰਧ ਨਹੀਂ ਹੈ, ਉਹਨੂੰ ਕੇਵਲ ਗੁਰੂ ਨਾਲ ਸੰਬੰਧ ਹੈ। ਉਹ ਗੁਰੂ ਕੋਲ ਆਉਂਦਾ ਹੈ, ਗੁਰੂ ਕੋਲ ਬੈਠਦਾ ਹੈ, ਗੁਰੂ ਕੀ ਬਾਣੀ ਪੜ੍ਹਦਾ ਹੈ, ਗੁਰੂ ਕੀ ਬਾਣੀ ਸੁਣਦਾ ਹੈ। ਉਸ ਦੇ ਮਨ ਦੇ ਅੰਦਰ ਹੋਰ ਕੋਈ ਫੁਰਨਾ ਨਹੀਂ ਫੁਰਦਾ। ਸੋ ਸਤਿਗੁਰੂ ਜੀ ਆਪਾਂ ਨੂੰ ਸਮਝਾ ਰਹੇ ਹੈ ਕਿ ਇਹ ਪੰਜਾਂ ਤੱਤਾਂ ਦਾ ਸਰੀਰ ਬਣਾ ਕਰਕੇ ਨਾ ਸਤਿਗੁਰੂ ਜੀ ਨੇ ਇਸ ਵਿੱਚ ਆਪਣੀ ਪ੍ਰਭੂ ਸਤਾ ਪਾ ਕਰਕੇ ਨਾ ਵਾਹਿਗੁਰੂ ਨੇ ਅਤੇ ਇਹਨੂੰ ਚੱਲਦਾ ਫਿਰਦਾ ਕੀਤਾ ਅਤੇ ਇਹਦੇ ਵਿੱਚ ਸੋਚਾਂ ਆਉਂਦੀਆਂ, ਫੁਰਨੇ ਆਉਂਦੇ ਆ। ਸੋ ਜਿਨ੍ਹਾਂ ਨੂੰ ਤਾਂ ਫੁਰਨਾ ਆਉਂਦਾ ਵਾਹਿਗੁਰੂ ਦਾ, ਉਹ ਭਲੇ ਪੁਰਸ਼ ਹਨ, ਅਤੇ ਜਿਨ੍ਹਾਂ ਨੂੰ ਮਾੜੇ ਫੁਰਨੇ ਆਉਂਦੇ ਆ ਉਹ ਭਾਈ ਭਲੇ ਨਹੀਂ, ਉਹ ਆਪਣਾ ਜੀਵਨ ਜਿਹੜਾ ਉਹ ਗਵਾ ਕਰਕੇ ਚਲੇ ਜਾਂਦੇ ਹਨ। ਅਤੇ ਸਤਿਗੁਰੂ ਜੀ ਇਹ ਸਮਝਾ ਰਹੇ ਆ ਅੱਗੇ ਕਿ ਉਹ ਲੋਕ ਜਿਹੜੇ ਨਾਮ ਨਹੀਂ ਜਪਦੇ ਅਤੇ ਜਿਹੜੇ ਜਪਦੇ ਹਨ ਉਹ ਕਿਹੋ ਜਿਹੇ ਹਨ,

ਸੋ ਸੰਸਾਰ ਦੇ ਅੰਦਰ ਕਈ ਧਰਤੀ ਤੇ ਵਸਣ ਵਾਲੇ ਜੋ ਮਨੁੱਖ ਹਨ, ਜੋ ਪਤਾਲ ਵਿੱਚ ਰਾਖਸ ਅਤੇ ਆਕਾਸ਼ ਵਿੱਚ ਦੇਵਤੇ, ਇਵੇਂ ਜੇ ਧਰਤੀ ਤੇ ਹਿਸਾਬ ਲਾਈਏ ਤੇ ਜਿਹੜਾ ਬਿਲਕੁਲ ਨਿਮਾਣਾ ਜਿਹਾ ਉਹਨੂੰ ਧਰਤੀ ਤੇ ਰਹਿਣ ਵਾਲਾ ਸਮਝੀਏ ਤੇ ਜਿਹੜਾ ਪਤਾਲ ਵਾਲਾ ਹੈ ਉਹ ਬਿਲਕੁਲ ਨਿਗਰਿਆ ਹੋਇਆ ਤੇ ਜਿਹੜਾ ਆਕਾਸ਼ ਤੇ ਹੈ ਉਹ ਅਮੀਰ ਬੰਦਾ ਤੇ ਉਹਨਾਂ ਅਮੀਰ ਬੰਦਿਆਂ ਦੇ ਉਹਨਾਂ ਰਾਜਿਆਂ ਦੇ ਕਈ

ਇਸ ਸੰਸਾਰ 'ਤੇ ਜਿੰਨੇ ਅੱਜ ਤੱਕ ਆਏ ਕਈ ਵੱਡੀ ਉਮਰ ਦੇ ਹੋਏ, ਜਿਵੇਂ 5000 ਵਰਸ ਦਾ ਜੋ ਧੰਨ ਗੁਰੂ ਅਰਜਨ ਸਾਹਿਬ ਜੀ ਵੇਲੇ ਸੰਤੋਖ ਸਰ ਜੋ ਸਥਾਨ ਹੈ ਨਾ ਉੱਥੇ, ਉੱਥੋਂ ਲਿਖੀ ਨਿਕਲਿਆ ਸੀ 5000 ਸਾਲ। ਸੋ ਇਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਵੇਲੇ ਵੀ ਇੱਕ ਯੋਗੀ ਜੋ ਬੜੀ ਉਮਰ ਦਾ ਸੀ, ਪਰ ਪਿਆਰਿਓ ਉਮਰ ਨੂੰ ਕੀ ਕਰਨਾ ਹੈ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਜੇ ਵਾਹਿਗੁਰੂ ਦਾ ਨਾਮ ਜਪਦੇ ਹੈ ਤਾਂ ਥੋੜ੍ਹੀ ਆਰਜਾ ਵੀ ਚੰਗੀ ਹੈ, ਜੇ ਨਾਮ ਨਹੀਂ ਜਪਦੇ ਤਾਂ ਕਿੰਨੀ ਆਰਜਾ ਹੋਵੇ, ਕਿੰਨੀ ਉਮਰ ਹੋਵੇ, ਕਿਸੇ ਕੰਮ ਨਹੀਂ ਹੈ। ਸੋ ਸਤਿਗੁਰੂ ਜੀ ਬਾਰੇ ਉਹਨੇ ਸੁਣ ਕਰਕੇ ਨਾ ਉਸ ਯੋਗੀ ਨੇ ਅਤੇ ਕਿਹਾ ਸੀ ਕਿ ਉਹ ਤਾਂ ਕੱਲ੍ਹ ਦਾ ਬੱਚਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਹੋ ਜਿਹਾ ਹੈ, ਕਿੰਨਾ ਉਹਨਾਂ ਦੇ ਮਨ ਅੰਦਰ ਸੰਸਾਰ ਵਾਸਤੇ ਪਿਆਰ ਹੈ। ਆਪ ਚਲੇ ਗਏ ਅਤੇ ਜਾ ਕਰਕੇ ਕਹਿੰਦੇ ਯੋਗੀ ਜੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ, ਅਤੇ ਆਪ ਨੇ ਇੰਨੀ ਉਮਰ ਵਿੱਚ ਕੀ ਕੀਤਾ ਹੈ, ਅਤੇ ਉਹਨੇ ਕੀ ਦੱਸਿਆ। ਕਹਿੰਦਾ ਕਿ ਮੈਂ 10ਵੇਂ ਦੁਆਰ ਸਵਾਸ ਚੜ੍ਹਾ ਲੈਂਦਾ ਸੀ ਅਤੇ ਜਦੋਂ ਮੇਰੀਆਂ ਅੱਖਾਂ ਖੁੱਲਦੀਆਂ ਸਨ, ਸਵਾਸ ਉਤਰਦੇ ਸਨ ਅਤੇ ਅੱਗੇ ਵੇਖਦਾ ਸੀ ਅੱਖਾਂ ਦੇ, ਦੁਨੀਆ ਬਦਲੀ ਹੋਈ ਹੁੰਦੀ ਸੀ, ਕਦੇ ਪਹਿਰਾਵਾ ਕਿਹੋ ਜਿਹਾ, ਕਦੇ ਕਿਹੋ ਜਿਹਾ। ਕਹਿੰਦਾ ਇਹੋ ਹੀ ਵੇਖਦਾ ਰਹੇ। ਅਤੇ ਹੁਣ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੇ ਵਿਚਾਰ ਕਰੀਏ ਤੇ 41 ਸਾਲ 9 ਮਹੀਨੇ ਤੇ 11 ਦਿਨ ਦੀ ਆਜੂ ਹੈ ਨਾ ਕੁੱਲ, ਪਰ ਕੰਮ ਕਿੰਨੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਟਨੇ ਦੀ ਧਰਤੀ ਤੋਂ ਲੈ ਕਰਕੇ ਥੋੜ੍ਹੀ ਉਮਰ ਦੇ ਵਿੱਚ ਹੀ ਕਿੰਨਾ ਕੁਝ ਕੀਤਾ ਹੈ। 14 ਜੰਗਾਂ ਲੜੀਆਂ ਸਤਿਗੁਰੂ ਜੀ ਨੇ, ਫਿਰ ਸਾਰਿਆਂ ਵਿੱਚ ਸਫਲਤਾ ਹਾਸਲ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਰਚਨਾ ਕੀਤੀ ਹੈ, ਦਮਦਮਾ ਸਾਹਿਬ ਦੀ ਧਰਤੀ ਅੰਦਰ, ਸਾਭੋ ਕੀ ਤਲਵੰਡੀ ਅੰਦਰ, ਅਤੇ ਸਾਰੀ ਇੱਕ ਓਂਕਾਰ ਤੋਂ ਲੈ ਕਰਕੇ 18-10-20 ਤੱਕ ਲਿਖਾਈ ਹੈ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਕੋਲ। ਸੋ ਇਵੇਂ ਸਤਿਗੁਰੂ ਜੀ ਨੇ ਇੰਨੇ ਕੰਮ ਕੀਤੇ, ਇੰਨਾ ਕੰਮ ਕੋਈ ਕਰ ਨਹੀਂ ਸਕਦਾ। ਆਪਣੇ ਵੱਲ ਧਿਆਨ ਮਾਰੀਏ, ਆਪਣੀ ਕਿੰਨੀ ਕਿੰਨੀ ਉਮਰਾਂ ਹੋ ਗਈ ਹੈ, ਕੀ ਕੀਤਾ ਅੱਜ ਤੱਕ, ਆਪਣੇ ਵੱਲ ਦੇਖਣਾ ਚਾਹੀਦਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਐਵੇਂ ਨਹੀਂ ਸਿੱਜਦੇ ਹੁੰਦੇ, ਇੰਨਾ ਕੁਝ ਕਰ ਨਹੀਂ ਸਕਿਆ ਅੱਜ ਦੇ ਸੰਸਾਰ ਤੱਕ ਜਿੰਨਾ ਸਤਿਗੁਰਾਂ ਨੇ ਕੀਤਾ ਹੈ। ਸੋ ਵੱਡੀ ਆਰਜਾ ਨੂੰ ਕੀ ਕਰਨਾ ਹੈ, ਸਤਿਗੁਰੂ ਜੀ ਕਹਿੰਦੇ ਹਨ ਇੱਕ ਤਰ੍ਹਾਂ ਦੀ ਵੱਡੀ ਆਰਜਾ ਹੋਈ ਹੈ ਅਤੇ ਇੱਕ ਥੋੜ੍ਹੀ ਉਮਰ ਜਿਨ੍ਹਾਂ ਦੀ, ਜਿਨ੍ਹਾਂ ਨਾਮ ਨਹੀਂ ਜਪਿਆ ਅਤੇ ਉਹ ਵੀ ਮਰ ਕਰਕੇ ਫਿਰ ਦੁੱਖ

0: ਇਹ ਕਦੇ ਖਾਏ ਨ ਖੁੱਟੇ ਨਾ ਹੀ। ਇੱਕ ਐਸੇ ਹੈ ਕਿ ਜਿਨ੍ਹਾਂ ਕੋਲੋਂ ਧਨ ਮੁੱਕਦਾ ਨਹੀਂ, ਅਤੇ ਉਹ ਕੌਣ ਹਨ? ਦਾਨੀ। ਜਿਵੇਂ ਇੱਕ ਰੰਚਕ ਰੀਤ ਲਿਖੀ ਹੋਇਆ, ਉਹ ਇੰਨਾ ਸਿਦਕਵਾਨ ਸੀ ਕਿ ਉਹਨੇ ਇੱਕ ਉਹ ਇੱਕ ਉਹਦੀ ਪਤਨੀ, ਇੱਕ ਪੁੱਤਰ, ਇੱਕ ਨੌਂ, ਚਾਰ ਜਾਣੇ ਸੀ, ਅਤੇ ਪੰਜਵਾਂ ਹਿੱਸਾ ਪਹਿਲੇ ਵਾਹਿਗੁਰੂ ਦਾ ਕੱਢ ਕਰਕੇ ਨਾ, ਅਤੇ ਫਿਰ ਆਪਣਾ ਸਕਦੇ ਸਨ। ਇਵੇਂ ਇੱਕ ਵਾਰ ਕੀ ਹੋਇਆ, ਗਰੀਬੜਾ ਸੀ, ਬ੍ਰਾਹਮਣ ਤਾਂ ਹੈ ਸੀ ਪਰ ਗਰੀਬੜਾ ਬਹੁਤ। ਪਰ ਇੱਕ ਦਿਨ ਕੀ ਹੋਇਆ ਕਿ ਅੰਨ ਨਹੀਂ ਮਿਲਿਆ। ਇੱਕ ਦਿਨ ਹੀ ਨਹੀਂ, ਸੱਤ ਦਿਨ ਲੰਘ ਗਏ, ਅਤੇ ਸੱਤ ਦਿਨ ਦੇ ਭੁੱਖੇ ਹੈ, ਅਤੇ ਪਤਨੀ ਨੇ ਬੇਨਤੀ ਕੀਤੀ ਜੀ ਕੁਝ ਨਾ ਕੁਝ ਕਰਨਾ ਚਾਹੀਦਾ। ਉਹ ਗਿਆ ਹੈ ਬਾਹਰ, ਅਤੇ ਇਤਿਹਾਸ ਵਿੱਚ ਲਿਖਿਆ, ਕਿਤਾਬਾਂ ਵਿੱਚ ਲਿਖਿਆ ਕਿ ਉਹ ਇੱਕ ਕੀੜਿਆਂ ਦੀ ਭੌਣ 'ਤੇ ਕਿਸੇ ਨੇ ਸੱਤੂ, ਜੋ ਸੱਤੂਆਂ ਦਾ ਪ੍ਰਸ਼ਾਦ ਖਿਲਾਰਿਆ ਹੋਇਆ ਸੀ, ਉਹਨਾਂ ਨੂੰ ਚੁੱਕ ਕਰਕੇ ਲਿਆ, ਅਤੇ ਲਿਆ ਕਰਕੇ ਉਹਨੂੰ ਰਗੜਿਆ, ਰਗੜ ਕਰਕੇ ਅਤੇ ਫਿਰ ਹਿੱਸਾ ਪਰਮੇਸ਼ਰ ਦਾ ਕੱਢ ਕਰਕੇ, ਅਤੇ ਫਿਰ ਆਪ ਸਕਣ ਲੱਗੇ ਹਨ। ਪਰ ਇਹਨੇ ਨੂੰ ਇੱਕ ਗ੍ਰੰਥਾਂ ਵਿੱਚ ਲਿਖਿਆ ਪੜ੍ਹਿਆ ਕਿ ਇੱਕ ਰਾਮ ਚੰਦ ਨਾਮ ਦਾ ਬ੍ਰਾਹਮਣ ਆਏ, ਅਤੇ ਆ ਕਰਕੇ ਕਹਿੰਦਾ ਕਿ ਮੈਨੂੰ ਬੜੀ ਭੁੱਖ ਲੱਗੀ ਹੈ, ਅਤੇ ਇਹ ਪਦਾਰਥ ਮੈਨੂੰ ਦੇ ਦਿਉ। ਉਹਨਾਂ ਕਿਹਾ, ਆਓ ਜੀ, ਤੁਹਾਡਾ ਅੱਗੇ ਕੱਢਿਆ ਹੋਇਆ, ਅੱਗੇ ਬੇਨਤੀ ਕੀਤੀ ਹੈ, ਵਾਹਿਗੁਰੂ ਆਪਣਾ ਕੋਈ ਪਿਆਰਾ ਭੇਜ ਜੋ ਇਹ ਪ੍ਰਸਾਦ ਸਕੇ, ਅਤੇ ਅਸੀਂ ਬਾਅਦ ਵਿੱਚ ਸਕੀਏ। ਉਹ ਸਕ ਲਿਆ, ਉਹਨੇ ਆਪਣਾ ਹਿੱਸਾ, ਅਤੇ ਕਹਿੰਦਾ ਮੇਰੀ ਤਾਂ ਪਿਆਸ ਨਹੀਂ ਬੁਝੀ। ਫਿਰ ਚੁਣਕਰੀਖੀ ਜੀ ਕਹਿੰਦੇ ਕਿ ਆ ਸਾਡੇ ਵਾਲਾ ਵੀ ਲੈ ਲਓ। ਉਹਨਾਂ ਵਾਲਾ ਵੀ ਲੈ ਲਿਆ, ਕਹਿੰਦਾ ਅਜੇ ਵੀ ਨਹੀਂ ਬੁਝੀ। ਫਿਰ ਪਤਨੀ ਕਹਿੰਦੀ ਜੀ ਮੇਰੇ ਵਾਲਾ ਵੀ ਲੈ ਲਓ, ਉਹ ਵੀ ਸੱਗ ਗਿਆ। ਫਿਰ ਪੁੱਤਰ ਨੇ ਕਿਹਾ ਕਿ ਮਾਤਾ ਪਿਤਾ ਸਾਹਮਣੇ ਭੁੱਖੇ ਬੈਠੇ ਹੋਣ ਅਤੇ ਮੈਂ ਸੱਕ ਲਾਂ, ਇਹ ਵੀ ਗੱਲ ਗਲਤ ਹੈ। ਉਹਨੇ ਕਿਹਾ ਮੇਰੇ ਵਾਲਾ ਵੀ ਲੈ ਲਓ। ਇਵੇਂ ਨੂੰਹ ਨੇ ਕਿਹਾ ਜਦੋਂ ਮੇਰੀ ਸੱਸ ਨੇ ਤਿਆਗ ਕੀਤਾ ਹੈ ਅਤੇ ਮੈਂ ਵੀ ਤਿਆਗ ਕਰਦੀ ਹਾਂ, ਇਹ ਮੇਰੇ ਵਾਲਾ ਵੀ ਲੈ ਲਓ। ਅਤੇ ਸਾਰਾ ਹੀ ਸੱਕ ਲਿਆ, ਸੱਕ ਕਰਕੇ ਅਤੇ ਉਸੇ ਵੇਲੇ ਪ੍ਰਗਟ ਹੋ ਗਏ ਹਨ ਸਾਹਮਣੇ ਸਨਮੁੱਖ ਚੁਣਤਰੀਖੀ ਦੇ, ਅਤੇ ਕਹਿੰਦੇ ਮੈਂ ਤੇਰਾ ਇਮਤਿਹਾਨ ਲੈ ਰਿਹਾ ਸੀ, ਇਮਤਿਹਾਨ ਲਿਆ, ਤੇਰੀ ਪ੍ਰੀਖਿਆ ਕਰ ਰਿਹਾ ਸੀ, ਅਤੇ ਤੂੰ ਹੁਣ ਅੱਜ ਤੋਂ ਬਾਅਦ ਤੇਰੇ ਕੋਲ ਰਿਧੀਆਂ ਸਿੱਧੀਆਂ ਹੋਣਗੀਆਂ, ਅਤੇ ਚੜ੍ਹਦੀ ਕਲਾ ਵਾਲਾ ਜੀਵਨ ਹੋਵੇਗਾ। ਸੋ ਫਿਰ ਲਿਖਿਆ ਹੈ ਕਿ ਉਹ ਵੱਡੇ ਵੱਡੇ ਜੱਗ ਕਰਦਾ ਰਿਹਾ, ਅਤੇ ਮਾਇਆ ਦੀ ਕਦੇ ਤੋਟ ਨਹੀਂ ਆਈ ਉਹਨੂੰ, ਸਦਾ ਹੀ ਉਹ ਖੁੱਲ੍ਹੇ ਗੱਫੇ ਵਰਤਾਉਂਦਾ ਰਿਹਾ। ਸੋ ਇਵੇਂ ਭਾਈ, ਆਹ ਜਿਹੜਾ ਆਪਾਂ ਸਤਿਗੁਰਾਂ ਦੇ ਸਥਾਨਾਂ 'ਤੇ ਆਉਂਦੇ ਹਾਂ, ਅਤੇ ਇੱਥੇ ਆ ਕਰਕੇ ਜੋ ਮਾਇਆ ਦੇਣੇ ਹੈ ਨਾ, ਇਹ ਕੰਮ ਚਲਾਉਣ ਵਾਸਤੇ, ਪਿਆਰਿਓ, ਇਹਦਾ ਪਤਾ ਨਹੀਂ ਆਪਾਂ ਨੂੰ ਕਿੰਨਾ ਹੋਰ ਮਿਲਣਾ ਹੈ। ਕਈ ਲੋਕ ਐਸੇ ਹੈ ਕਿ ਆਪਣੇ ਵਾਸਤੇ ਹੀ ਰੱਖਦੇ ਹੈ, ਅਤੇ ਆਪ ਹੀ ਖਾਂਦੇ ਪੀਂਦੇ ਹੈ, ਦੂਜੇ ਨੂੰ ਕੋਈ ਪਾਣੀ ਪੁੱਛ ਕਰਕੇ ਵੀ ਰਾਜ਼ੀ ਨਹੀਂ ਹੁੰਦੇ। ਇਹ ਕੇਵਲ ਸਤਿਗੁਰਾਂ ਦੀ ਸਿੱਖਿਆ ਅਨੁਸਾਰ ਸਿੱਖ ਕੌਮ ਚੱਲ ਰਹੀ ਹੈ, ਅਤੇ ਚੜ੍ਹਦੀ ਕਲਾ। ਇੱਥੇ ਜੋ ਵੀ ਦੇਣਾ ਹੈ ਉਹ ਆਪਾਂ ਨੂੰ ਹਜ਼ਾਰ ਗੁਣਾ ਮਿਲਣਾ ਹੈ। ਅਤੇ ਇਵੇਂ ਇਹ ਜਿਹੜੀ ਸਾਖੀ ਆ ਆਪਾਂ ਨੂੰ ਇਹ ਦੱਸਦੀ ਹੈ ਕਿ ਪਰਮੇਸ਼ੁਰ ਦੇ ਨਿਮਿੱਤ ਕੱਢ ਕਰਕੇ ਅਤੇ ਫਿਰ ਬਾਕੀ ਦਾ ਆਪਣੇ ਮੂੰਹ ਵਿੱਚ ਪਾਉਣਾ ਚਾਹੀਦਾ, ਉਂਝ ਨਹੀਂ। ਸੋ ਪਹਿਲੇ ਸਮੇਂ ਦੇ ਅੰਦਰ ਨਾ, ਅੱਜ ਤਾਂ ਕਲਯੁੱਗ ਨੇ ਜ਼ੋਰ ਪਾ ਲਿਆ, ਅੱਜ ਤਾਂ ਕੋਈ ਵੇਖਦਾ ਨਹੀਂ ਇਸ ਪਾਸੇ। ਪਹਿਲੇ ਮਾਈਆਂ ਕੀ ਕਰਦੀਆਂ ਹੁੰਦੀਆਂ ਸਨ, ਜਦੋਂ ਘਰਾਂ ਦੇ ਵਿੱਚ ਆਟਾ ਗੁੰਨਣਾ, ਅਤੇ ਇੱਕ ਪੇੜਾ ਜਿਹੜਾ ਹੈ ਨਾ ਉਹ ਪਾਸੇ ਰੱਖ ਲੈਣਾ, ਪੇੜਾ ਪਾਸੇ ਰੱਖ ਕਰਕੇ ਅਤੇ ਬਾਕੀ ਦੀਆਂ ਰੋਟੀਆਂ ਪਕਾ ਲੈਣੀ, ਫਿਰ ਉਹ ਪਕਾਉਣੀ, ਉਹ ਪਕਾ ਕਰਕੇ ਅਤੇ ਫਿਰ ਬੇਨਤੀ ਕਰਨੀ ਕਿ ਵਾਹਿਗੁਰੂ ਆਪਣਾ ਕੋਈ ਪਿਆਰਾ ਭੇਜ ਅਤੇ ਉਹ ਇਹ ਪ੍ਰਸ਼ਾਦਾ ਛਕ ਲਵੇ। ਇਵੇਂ ਕਰਦੀਆਂ ਹੁੰਦੀਆਂ ਸਨ ਅਤੇ ਅੱਜ ਤੇ ਕੋਈ ਬਹੁਤ ਘੱਟ ਵਿਰਲੇ ਹਨ, ਹੈਨ ਵਿਰਲੇ, ਉਹ ਵਿਰਲੇ ਜਿਹੜੇ ਹੈ ਉਹ ਇਹ ਕਰਮ ਕਰਦੇ ਹੈ। ਪਰ ਦਾਨ ਦਿੱਤਾ ਕਦੇ ਬੇਅਰਥ ਨਹੀਂ ਜਾਂਦਾ, ਦਾਨ ਆਪਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਦਾ, ਅੱਗੇ ਨਾਲੋਂ ਦੂਣੇ ਤੀਣੇ ਆਉਂਦੇ ਹੈ। ਤੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਸਿਖਾ ਰਹੇ ਹੈ ਅਤੇ ਕਹਿੰਦੇ ਹਨ ਇੱਕ ਜਿਹੜੇ ਹੈ ਉਹ ਇੱਕ ਦੇ ਖਾਏ ਨਖੁੱਟੇ ਨਾਹੀ, ਇੱਕ ਸਦਾ ਫਿਰੇ ਫਕੀਰ, ਇੱਕ ਸਦਾ ਕੰਗਾਲ ਫਿਰਦੇ ਹੈ, ਅਤੇ ਇੱਕ ਇਹ ਫਕੀਰ ਉਹ ਨਹੀਂ ਹੈ ਜੋ ਰੱਬ ਦੇ ਭਗਤ ਹੈ, ਉਹਦੇ ਬਾਰੇ ਨਹੀਂ ਲਿਖਿਆ। ਇਹ ਲਿਖਿਆ ਹੈ ਕਿ ਉਹ ਜਿਹੜੇ ਮਾੜੇ ਕਰਮ ਜਿਨ੍ਹਾਂ ਦੇ ਅਤੇ ਜਿਨ੍ਹਾਂ ਕੋਲ ਕੁਝ ਨਹੀਂ ਰਹਿੰਦਾ, ਜਿਹੜੇ ਕੰਗਾਲ ਹੈ, ਅਤੇ ਇੱਕ ਨਾ ਦੇ ਕੋਲ ਤੋਟ ਹੀ ਨਹੀਂ ਆਉਂਦੀ, ਉਹ ਸਦਾ ਚੜ੍ਹਦੀ ਕਲਾ ਵਿੱਚ ਹਨ। ਹੁਕਮੀ ਸਾਜ,
1: ਹੁਕਮੀ ਸਾਜ, ਹੁਕਮੀ ਟਹਾਹੇ ਏਕ ਜਸ ਮਹ ਲਖ।
0: ਉਹ ਵਾਹਿਗੁਰੂ ਦੇ ਹੁਕਮ ਅਨੁਸਾਰ ਸਭ ਕੁਝ ਚੱਲ ਰਿਹਾ ਹੈ, ਸੰਸਾਰ ਦਾ ਕਾਰੋਬਾਰ ਹੁਕਮ ਦੇ ਵਿੱਚ ਇਸ ਨੂੰ ਸਾਜਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਹਨ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਕਿ ਇੱਕ ਚਸ਼ੇ ਦੇ ਅੰਦਰ ਉਹ ਸੰਸਾਰ ਨੂੰ ਪ੍ਰਗਟ ਕਰ ਸਕਦਾ ਹੈ ਅਤੇ ਇੱਕ ਚਸ਼ੇ ਅੰਦਰ ਇਹਦੀ ਲਹਿਤਾ ਕਰ ਸਕਦਾ ਹੈ। ਸੋ ਸਤਿਗੁਰੂ ਜੀ ਕਹਿ ਰਹੇ ਹਨ ਕਿ ਹੁਕਮੀ ਸਾਜੇ, ਹੁਕਮੀ ਢਾਹੇ, ਹੁਕਮ ਦੇ ਵਿੱਚ ਇਹ ਸੰਸਾਰ ਨੂੰ ਬਣਾਉਂਦਾ ਹੈ ਅਤੇ ਹੁਕਮ ਦੇ ਵਿੱਚ ਇਸ ਨੂੰ ਢਾਹ ਢੇਰੀ ਵੀ ਕਰ ਦਿੰਦਾ ਹੈ। ਇੱਕ ਚਸ਼ੇ ਮੈਂ ਲੱਖ, ਇੱਕ ਚਸ਼ੇ ਦੇ ਵਿੱਚ ਲੱਖਾਂ ਪੈਦਾ ਕਰ ਸਕਦਾ ਅਤੇ ਲੱਖਾਂ ਦੀ ਲਹਿਤਾ ਕਰ ਸਕਦਾ ਹੈ। ਸੋ ਸਤਿਗੁਰੂ ਦਾ ਇਹ ਫਰਮਾਨ ਜਿਹੜਾ, ਚਸਾ ਕਿਹਨੂੰ ਕਹਿੰਦੇ ਹੈ, ਕਿੰਨਾ ਕੁ ਸਮਾਂ ਹੁੰਦਾ ਹੈ, ਇੱਕ ਨਿਮਖ ਕਿਹਨੂੰ ਕਹਿੰਦੇ ਹੈ, ਜਿਹੜੀ ਆਪਾਂ ਅੱਖ ਫਰਕਦੇ ਹਾਂ ਨਾ, ਅੱਖ ਫਰਕਣ ਦਾ ਸਮਾਂ ਇੱਕ ਨਿਮਖ ਦਾ ਸਮਾਂ ਹੁੰਦਾ ਹੈ, ਅਤੇ ਇੱਕ ਨਿਮਖ ਦਾ ਇੰਨਾ ਸਮਾਂ ਅਤੇ 15 ਨਿਮਖਾਂ ਦਾ ਇੱਕ ਵਿਸਵਾ ਹੁੰਦਾ ਹੈ ਅਤੇ 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ। ਇਵੇਂ ਇੰਨਾ ਕੁ ਸਮਾਂ ਹੈ, ਇੰਨੇ ਸਮੇਂ ਦੇ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਹਨ ਕਿ ਵਾਹਿਗੁਰੂ ਸੰਸਾਰ ਨੂੰ ਸਾਜ ਸਕਦਾ ਹੈ, ਪੈਦਾ ਕਰ ਸਕਦਾ ਹੈ, ਅਤੇ ਇੱਕ ਚਸੇ ਵਿੱਚ ਹੀ ਉਹਦਾ ਸੰਘਾਰ ਕਰ ਸਕਦਾ, ਉਹਦੀ ਲਹਿਤਾ ਕਰ ਸਕਦਾ ਹੈ।
1: ਸਭ ਕੋ ਨਥਾ ਨਥਿਆ ਬਖਸੇ ਤੋੜੇ ਨਥ।
0: ਭਾਵੇਂ ਮਨੁੱਖ ਆਪਣੀ ਮਰਜ਼ੀ ਕਰਦੇ, ਕਈ ਮਰਜ਼ੀਆਂ ਕਰਦੇ, ਪਰ ਸਤਿਗੁਰੂ ਜੀ ਕਹਿੰਦੇ ਹਨ ਉਸ ਨੇ ਸੰਸਾਰ ਨੂੰ ਬਣਾ ਕਰਕੇ ਨਾ ਇਹਨੂੰ ਨੱਥਿਆ ਹੋਇਆ ਹੈ, ਇਹਨੂੰ ਪਕੜਿਆ ਹੋਇਆ ਹੈ, ਜਿਵੇਂ ਉਹਨੇ ਕਰਾਉਣਾ ਹੈ ਉਵੇਂ ਜੀਵ ਕਰਦੇ ਹਨ। ਅਤੇ ਜਿਹੜੇ ਕੋਈ ਬਖਸ਼ੇ, ਜਿਨ੍ਹਾਂ 'ਤੇ ਬਖਸ਼ਿਸ਼ ਕਰਦਾ ਹੈ ਨਾ, ਉਹਨਾਂ ਨੂੰ ਬੰਧਨਾਂ ਤੋਂ ਛਡਾਉਂਦਾ ਹੈ, ਨਹੀਂ ਤਾਂ ਸੰਸਾਰ ਬੰਧਨਾਂ ਵਿੱਚ ਜਕੜਿਆ ਹੋਇਆ ਹੈ।
1: ਵਰਨਾ ਚਿਹਨਾ ਬਾਹਰਾ ਲੇਖਾ ਬਾਜ ਅਲਖ।
0: ਵਰਨਾ ਚਿਹਨਾ ਬਾਹਰਾ, ਆਪ ਜੀ ਨੇ ਪਹਿਲੇ ਮੰਗਲ ਸੁਣ ਲਿਆ ਕਿ ਉਸ ਵਾਹਿਗੁਰੂ ਦਾ ਕੋਈ ਚੱਕਰ ਚਿਹਨ ਨਹੀਂ, ਉਹਦਾ ਕੋਈ ਰੂਪ ਰੰਗ ਨਹੀਂ, ਉਹ ਵਰਨਾ ਚਿਹਨਾ ਤੋਂ ਬਾਹਰਾ ਹੈ। ਵਰਨ 4 ਵਰਨ ਹੈ ਨਾ, ਬ੍ਰਾਹਮਣ ਖੱਤਰੀ ਸੂਤ ਅਤੇ ਵੈਸ, ਇਹਨਾਂ ਦੇ ਵਿੱਚ ਵੀ ਨਹੀਂ, ਉਹ ਵੱਖਰਾ ਹੈ ਇਹਨਾਂ ਵਰਨਾ ਤੋਂ ਵੀ, ਅਤੇ ਨਾ ਉਹਦਾ ਕੋਈ ਚਿਹਨ ਹੈ, ਨਾ ਰੂਪ, ਨਾ ਰੰਗ, ਇਸ ਤੋਂ ਉਹ ਮੁਕਤ ਹੈ। ਲਿਖ ਬਾਜ ਅਲਖ, ਨਾ ਕੋਈ ਉਹਨੇ ਲੇਖਾ ਦੇਣਾ ਹੈ ਕਿਸੇ ਦਾ, ਉਹ ਅਲਖ ਹੈ, ਲੇਖੇ ਤੋਂ ਰਹਿਤ ਹੈ।
1: ਕਥੀਆ ਕਿਉਂ ਆਖੀਆ ਜਪ ਸੱਚੋ ਸੱਚੋ।
0: ਸੋ ਉਸ ਨੂੰ ਕਥਿਆ ਨਹੀਂ ਜਾ ਸਕਦਾ, ਆਪਾਂ ਉਹਨੂੰ ਕਥ ਨਹੀਂ ਸਕਦੇ ਕਿ ਉਹ ਇਸ ਤਰ੍ਹਾਂ ਦਾ ਹੈ, ਇਹ ਕਰਦਾ ਹੈ, ਉਹ ਕਰਦਾ ਹੈ, ਪਿਆਰਿਓ ਉਹਨੂੰ ਕਥਿਆ ਨਹੀਂ ਜਾ ਸਕਦਾ। ਸੋ ਉਹ ਸੱਚੋ ਸੱਚ ਹੈ, ਉਸ ਦੇ ਵਰਗਾ ਹੋਰ ਇਹ ਸੰਸਾਰ

0: करना कथना कार सब नानक आप अकथ। ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ, ਉਹਨੂੰ ਕਥਿਆ ਨਹੀਂ ਜਾ ਸਕਦਾ, ਉਹ ਆਪ ਅਕਥ ਹੈ, ਉਸ ਦੀ ਕੋਈ ਗਿਣਤੀ ਮਿਣਤੀ ਨਹੀਂ, ਉਸ ਨੂੰ ਕੋਈ ਦੱਸ ਨਹੀਂ ਸਕਦਾ, ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਸੋ ਉਹ ਵਾਹਿਗੁਰੂ ਜਿਹੜਾ ਹੈ ਉਹ ਸਭ ਸੰਸਾਰ ਤੋਂ ਨਿਰਾਲਾ ਹੈ।
1: ਅਕਥ ਕੀ ਕਥਾ ਸੁਣੇ,
0: ਅਕਥ ਕੀ ਕਥਾ ਸੁਣੇ, ਜੀਵ ਨੂੰ ਕੀ ਚਾਹੀਦਾ ਹੈ, ਉਹ ਉਸ ਅਕਥ ਦੀ ਕਥਾ ਜਿਹੜੀ ਹੈ ਨਾ ਉਹਨੂੰ ਸੁਣਨਾ ਕਰੇ, ਉਹਨੂੰ ਗਾਉਣਾ
1: ਕਰੇ। ਗਿਆਨ ਸਦਾ ਸੁਖ ਹੋਏ।
0: ਸੋ ਜਿਹੜਾ ਇਹ ਕਾਰਜ ਕਰੇਗਾ, ਜਿਹੜਾ ਸੁਣੇਗਾ, ਜਿਹੜਾ ਉਹਨੂੰ ਜਪੇਗਾ, ਜਿਹੜਾ ਉਹਨੂੰ ਗਾਵੇਗਾ, ਸਤਿਗੁਰੂ ਜੀ ਕਹਿੰਦੇ ਹਨ ਉਸ ਦੇ ਕੋਲ ਰਿਧੀਆਂ ਸਿੱਧੀਆਂ ਸਦਾ ਹੋਣਗੀਆਂ। ਉਹਦੀ ਬੁੱਧ ਜਿਹੜੀ, ਅਕਲ ਜਿਹੜੀ ਹੈ ਉਹ ਚੰਗੀ ਹੋਵੇਗੀ। ਉਹ ਅਕਲ ਕਾਹਦੀ ਜਿਹੜੀ ਵਾਹਿਗੁਰੂ ਦਾ ਨਾਮ ਨਹੀਂ ਜਪਦੀ। ਮਨੁੱਖ ਨੂੰ ਕਿੰਨਾ ਸਿਆਣਾ ਕਹੀ ਜਾਓ, ਸਿਆਣਾ ਤੇ ਉਹੀ ਹੈ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ। ਉਹ ਕਾਹਦਾ ਸਿਆਣਾ ਜਿਹੜਾ ਨਾਮ ਨਹੀਂ ਜਪਦਾ, ਜਿਹੜਾ ਕੇਵਲ ਦੁਨੀਆਂ ਦੇ ਰਸਾਂ ਕਸਾਂ ਵਿੱਚ ਪਿਆ ਹੋਇਆ ਹੈ, ਜਿਹੜਾ ਇੱਕ ਦੂਜੇ ਨਾਲ ਨਫ਼ਰਤ ਹੀ ਕਰੀ ਜਾਂਦਾ ਹੈ, ਉਹ ਕਾਹਦਾ ਸਿਆਣਾ ਹੋਇਆ। ਸਿਆਣਾ ਤਾਂ ਉਹ ਹੈ ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਜਿਹੜਾ ਇਹ ਸਮਝਦਾ ਹੈ ਵਾਹਿਗੁਰੂ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੈ ਤੇ ਨਾਮ ਜਪਣ ਵਾਸਤੇ ਦਿੱਤਾ ਹੈ।
1: ਸਦਾ ਸੁਖ ਹੋਏ,
0: ਉਸ ਨੂੰ ਸਦਾ ਸੁਖ ਹੀ ਪ੍ਰਾਪਤ ਹੁੰਦਾ ਹੈ।
1: ਮਹੱਲਾ ਪਹਿਲਾ।
0: ਸਤਿਗੁਰੂ ਜੀ ਅੱਗੇ ਦਰਸਾ ਰਹੇ ਹਨ,
1: ਅਜਰ ਜਰਾ ਤਾਂ ਨੌ ਕੁਲ ਬੰਧ,
0: ਅਜਰ ਜਰੇ ਤਾਂ ਨੌ ਕੁਲ ਬੰਧ। ਸਤਿਗੁਰੂ ਜੀ ਕਹਿੰਦੇ ਅਜਰ ਵਸਤੂ ਜਿਹੜੀ ਹੈ ਨਾ ਉਹ ਕਿਸੇ ਕੋਲ ਕੁਝ ਆ ਜਾਵੇ ਤੇ ਉਹ ਦੱਸਦਾ ਨਹੀਂ ਥੱਕਦਾ, ਦੂਜੇ ਨੂੰ ਦੱਸਦਾ ਹੈ ਮੇਰੇ ਕੋਲ ਆ ਗਿਆ। ਜੇ ਨਾਮ ਜਪ ਕਰਕੇ ਕੋਈ ਪ੍ਰਾਪਤੀ ਵੀ ਹੋ ਜਾਵੇ ਨਾ ਤੇ ਉਹਦੇ ਬਾਰੇ ਵੀ ਦੱਸਣ ਲੱਗ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਅਜਰ ਵਸਤੂ ਹੈ, ਇਹਨੂੰ ਕੋਈ ਵਿਰਲਾ ਹੀ ਜਰ ਸਕਦਾ ਹੈ, ਨਹੀਂ ਤੇ ਲੋਕ ਇੱਕਦਮ ਦੱਸਣ ਲੱਗ ਜਾਂਦੇ ਹਨ। ਸੋ ਸਤਿਗੁਰੂ ਜੀ ਕਹਿੰਦੇ ਅਜਰ ਜਰ ਹੈ ਤਾਂ ਨੌ ਕੋਲ ਬੰਦ। ਉਹ ਜਿਹੜਾ ਇਹੋ ਜਿਹਾ ਮਨੁੱਖ ਹੈ ਸਤਿਗੁਰੂ ਜੀ ਕਹਿੰਦੇ ਹਨ ਉਹ ਇਹਨਾਂ ਚੀਜ਼ਾਂ ਵਿੱਚ ਬੱਝਿਆ ਹੋਇਆ ਹੈ, ਪਰ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ ਉਹ ਕਦੇ ਦੱਸਦੇ ਨਹੀਂ। ਉਹ ਦੂਜੇ ਨੂੰ ਕਹਿਣਗੇ ਕਿ ਭਾਈ ਚੁੱਪ ਚੁੱਪ ਕਰਕੇ ਰਹਿਣਾ ਹੈ, ਜਿਵੇਂ ਮਹਾਂਪੁਰਖਾਂ ਦੇ ਇੱਕ ਸਾਖੀ ਵਾਲੀ ਗੱਲ ਹੈ ਕਿ ਸੰਤ ਗੁਰਬਚਨ ਸਿੰਘ ਜੀ ਖਾਲਸਾ ਇੱਕ ਥਾਂ ਮਹੀਨਾ ਕਥਾ ਕਰਨ ਗਏ ਅਤੇ ਉੱਥੇ ਇੱਕ ਮਨੁੱਖ ਨੂੰ ਇਉਂ ਪ੍ਰਤੀਤ ਹੋਇਆ ਕਿ ਮਹਾਂਪੁਰਖਾਂ ਦੇ ਪਿਛਲੇ ਬੰਨੇ ਜਦੋਂ ਕਥਾ ਕਰਦੇ ਸਨ ਤੇ ਪਿਛਲੇ ਬੰਨੇ ਉਹਨੂੰ ਲੱਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਸਿਰ 'ਤੇ ਹੱਥ ਰੱਖ ਕਰਕੇ ਨਾ ਅਤੇ ਖੜ੍ਹੇ ਹੈ ਅਤੇ ਉਸਨੇ ਪਰੇ ਜਾ ਕਰਕੇ ਨਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਮਹਾਂਪੁਰਖਾਂ ਨੇ ਕਿਹਾ ਭਾਈ ਚੁੱਪ, ਜੇ ਤੈਨੂੰ ਕੋਈ ਪਤਾ ਲੱਗਾ ਹੈ ਤਾਂ ਤੂੰ ਚੁੱਪ ਚੁੱਪ ਰਹਿਣਾ ਚਾਹੀਦਾ ਹੈ। ਅਜਰ ਵਸਤੂ ਜਿਹੜੀ ਹੈ ਇਸ ਨੂੰ ਜਰਨਾ ਚਾਹੀਦਾ ਹੈ, ਪਰ ਜਰੀ ਨਹੀਂ ਜਾਂਦੀ ਜਦੋਂ ਸਾਹਮਣੇ ਕੋਈ ਦੇਖ ਲੈਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਨੌ ਕੋਲ ਬੰਦ। ਇਹ ਜਰਦਾ ਕੌਣ ਹੈ? ਜਿਹਨੇ ਨੌ ਗੋਲਕਾਂ 'ਤੇ ਆਪਣਾ ਪੂਰਾ ਕਾਬੂ ਰੱਖਿਆ ਹੋਇਆ ਹੈ। ਨੌ ਗੋਲਕਾਂ ਕਿਹੜੀਆਂ ਹਨ? ਇਹ ਜੋ ਦੋ ਅੱਖਾਂ, ਦੋ ਨਾਸਕਾਂ, ਇੱਕ ਮੂੰਹ, ਸੋ ਦੋ ਕੰਨ, ਇਵੇਂ ਦੋ ਗੰਧ ਵਾਲੀਆਂ ਜਿਹੜੀਆਂ ਗੋਲਕਾਂ ਹਨ, ਇਹ ਨੌ ਹਨ ਅਤੇ ਦਸਵਾਂ ਗੁਪਤ ਰਹਾਤਾ ਹੈ, ਆਪਾਂ ਇਹ ਪੜ੍ਹਦੇ ਹਾਂ ਅਤੇ ਸੁਣਦੇ ਹਾਂ। ਸੋ ਇਹਨਾਂ ਨੌ ਗੋਲਕਾਂ ਨੂੰ ਜਦੋਂ ਕੋਈ ਕਾਬੂ ਕਰ ਲੈਂਦਾ ਹੈ, ਇਹਨਾਂ 'ਤੇ ਕਾਬਜ ਹੋ ਜਾਂਦਾ ਹੈ, ਅਤੇ ਫਿਰ ਭਾਈ ਕੋਈ ਜਰ ਸਕਦਾ ਹੈ? ਨਹੀਂ ਤਾਂ ਜਰਦਾ ਕਿੱਥੇ ਹੈ? ਇਹ ਅਜਰ ਵਸਤੂ ਹੈ, ਜਰਨੀ ਬੜੀ ਮੁਸ਼ਕਲ ਹੈ।
1: ਪੂਜੈ ਪ੍ਰਾਣ ਹੋਵੇ ਸਿਰ ਥਿਰ ਕੰਧ,
0: ਪੂਜੈ ਪ੍ਰਾਣ ਹੋਵੇ ਥਿਰ ਕੰਧ, ਉਹ ਮਨੁੱਖ ਜਿਹੜਾ ਜਰ ਲੈਂਦਾ ਹੈ ਉਹ ਸਵਾਸ ਸਵਾਸ ਦੇ ਨਾਲ ਉਹਦਾ ਨਾਮ ਜਪਦਾ ਹੈ। ਅਤੇ ਕੰਧ ਤੋਂ ਮਤਲਬ ਕਿ ਇਹਨਾਂ ਦੇ ਜਿਹੜੇ ਕਰਮ ਹੈ ਨੇ ਉਹਨਾਂ ਅੱਗੇ ਕੰਧ ਕੱਢ ਲੈਂਦਾ ਹੈ, ਉਹ ਕਰਦਾ ਨਹੀਂ ਹੈ। ਜੇ ਕਾਮ ਦੀ ਵਾਸਨਾ ਦਾ ਫੁਰਨਾ ਫੁਰਿਆ ਤਾਂ ਨਹੀਂ, ਜੇ ਕ੍ਰੋਧ ਆਇਆ ਤਾਂ ਉਹਨੂੰ ਵੀ ਕਾਬੂ ਕਰ ਲਿਆ, ਜੇ ਹੰਕਾਰ ਆਇਆ ਤਾਂ ਉਹਨੂੰ ਕਾਬੂ ਕਰ ਲਿਆ। ਇਵੇਂ ਇਹ ਜਿਹੜਾ ਕਾਬੂ ਕਰਨ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਹਨ, ਉਹ ਹੀ ਤਰਦਾ ਹੈ, ਉਹ ਹੀ ਸਫਲਾ ਹੁੰਦਾ ਹੈ।
1: ਕਹਾਂ ਤੇ ਆਇਆ ਕਹਾਂ ਇਹੋ ਜਾਣ,
0: ਕਹਾਂ ਤੇ ਆਇਆ ਕਹਾਂ ਇਹੋ ਜਾਏ। ਜਿਹੜਾ ਇਹੋ ਜਿਹਾ ਮਨੁੱਖ ਹੈ ਜਿਹਨੂੰ ਪਤਾ ਲੱਗ ਜਾਂਦਾ ਹੈ ਕਿ ਪੰਜਾਂ ਤੱਤਾਂ ਦਾ ਸਰੀਰ ਜਿਹੜਾ ਐਸ ਕਰਕੇ ਮਿਲਿਆ, ਉਹ ਕਦੇ ਬੰਨ੍ਹ ਨੂੰ ਨਹੀਂ ਬੰਨਦਾ ਕਿ ਮੈਂ ਅੱਜ ਆਹ ਕਰਾਂਗਾ, ਕੱਲ ਆਹ ਕਰਾਂਗਾ, ਪਰਸੋਂ ਨੂੰ ਆਹ ਕਰਾਂਗਾ। ਉਹ ਕਹਿੰਦਾ ਹੈ ਸਤਿਗੁਰੂ ਜੀ, ਮੈਂ ਪਹਿਲੋਂ ਵੀ ਕੁਝ ਨਹੀਂ ਸੀ ਅਤੇ ਅੱਜ ਵੀ ਕੁਝ ਨਹੀਂ ਹਾਂ ਅਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਕੁਝ ਨਹੀਂ ਹੋਵਾਂਗਾ। ਉਹਦੇ ਮਨ ਅੰਦਰ ਹੰਕਾਰ ਨਹੀਂ ਹੁੰਦਾ। ਦੂਜਿਆਂ ਦੇ ਜਿਨ੍ਹਾਂ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ, ਸੋ ਸਤਿਗੁਰੂ ਜੀ ਉਹ ਕਹਿੰਦੇ ਹਨ, ਮੈਂ ਸੰਸਾਰ 'ਤੇ ਆਇਆ ਹਾਂ, ਮੈਂ ਇਹ ਕੁਝ ਕੀਤਾ ਹੈ, ਮੈਂ ਆਹ ਬਣਾ ਲਿਆ ਹੈ, ਮੈਂ ਉਹ ਬਣਾ ਲਿਆ ਹੈ। ਪਿਆਰਿਓ, ਜਿਨ੍ਹਾਂ ਨੇ ਨਾਮ ਤੋਂ ਬਿਨਾਂ ਕੁਝ ਵੀ ਇੱਥੇ ਬਣਾਇਆ ਉਹ ਸਭ ਕੁਝ ਬਿਰਥਾ। ਜੇ ਨਾਮ ਜਪਦੇ ਹੈ, ਸੇ ਅਸਥਿਲ ਸੋਹਣ ਚਬਾਰੇ, ਜਿੱਥੇ ਨਾਮ ਜਪੀਏ ਮੇਰੇ ਪਿਆਰੇ, ਜਿੱਥੇ ਕੋਈ ਨਾਮ ਜਪਦਾ ਉਹ ਚਬਾਰੇ, ਉਹ ਕੋਠੀਆਂ ਤਾਂ ਹੀ ਸੋਂਦੀਆਂ, ਨਹੀਂ ਤਾਂ ਉਹ ਕਿਸੇ ਕੰਮ ਨਹੀਂ ਹਨ। ਸੋ ਕਿਤ ਹੀ ਕਾਮ ਨਾ ਧੌਲ ਹਰ, ਜਿੱਤ ਹਰ ਵਿਸਰਾਏ, ਜਿੱਥੇ ਵਾਹਿਗੁਰੂ ਵਿਸਰ ਗਿਆ ਉਹ ਕਿਸੇ ਕੰਮ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਉਹਦੇ ਪਿਆਰੇ ਜਿਹੜੇ ਹੈ ਉਹ ਕਹਿੰਦੇ ਸੀ, ਵਾਹਿਗੁਰੂ ਪਹਿਲੇ ਵੀ ਅਸੀਂ ਕੁਛ ਨਹੀਂ ਸਾਂ ਅਤੇ ਹੁਣ ਵੀ ਕੁਝ ਨਹੀਂ, ਆਉਣ ਵਾਲੇ ਸਮੇਂ ਦੇ ਅੰਦਰ ਵੀ ਸਾਡੇ ਅੰਦਰ ਕੋਈ ਮਾਣ ਨਹੀਂ, ਕੁਝ ਨਹੀਂ ਸਾਂ।
1: ਜੀਵਤ ਮਰਤ ਰਹੇ ਪਰਵਾਨ,
0: ਜੀਵਤ ਮਰਤ ਰਹੇ ਪ੍ਰਵਾਨ, ਐਸੇ ਪਿਆਰੇ ਜਿਹੜੇ ਹੈ ਜੀਂਦਿਆਂ ਰਹਿੰਦਿਆਂ ਇੱਥੇ ਇੱਥੇ ਜਿੰਨਾ ਚਿਰ ਜਿਉਂਦੇ ਹੈ ਉਹ ਵੀ ਜੀਵਨ ਪ੍ਰਵਾਨ ਆਨੰਦ ਹੈ ਅਤੇ ਉਹਨਾਂ ਦਾ ਮਰਨ ਵੀ ਪ੍ਰਵਾਨ ਹੈ। ਮਗਰੋਂ ਆਪਾਂ ਬਰਸੀਆਂ ਮਨਾਉਂਦੇ ਹਾਂ ਨਾ ਮਹਾਂਪੁਰਖਾਂ ਦੀ, ਇਵੇਂ ਉਹਨਾਂ ਦਾ ਜੀਵਨ ਵੀ ਇੱਥੇ ਚੰਗਾ ਅਤੇ ਮਰਨ ਵੀ ਉਹਨਾਂ ਦਾ ਚੰਗਾ ਹੈ। ਉਹ ਪ੍ਰਵਾਨ ਹੈ ਉਸ ਵਾਹਿਗੁਰੂ ਦੇ ਘਰ ਦੇ ਅੰਦਰ।
1: ਹੁਕਮੈ ਬੂਝਾ ਤਤ ਪਛਾਣਾ,
0: ਹੁਕਮੈ ਬੂਝੈ ਤਤ ਪਛਾਣ, ਹੁਕਮ ਨੂੰ ਬੁੱਝ ਕਿਹੜਾ ਸਕਦਾ ਹੈ ਜਿਹੜਾ ਉਸ ਤੱਤ ਨੂੰ ਪਛਾਣ ਲਵੇ ਕਿ ਇਹ ਮਨੁੱਖ ਆਇਆ ਕਿਸ ਕੰਮ ਹੈ, ਕੀ ਕਰਨਾ ਚਾਹੀਦਾ ਹੈ। ਉਹੀ ਪਛਾਣ ਕਰਦਾ ਹੈ ਇਹ ਜੀਵਨ ਦੀ, ਨਹੀਂ ਤਾਂ ਜੀਵਨ ਖਾਣ ਪੀਣ ਹੰਡਾਉਣ ਇੱਕ ਦੂਜੇ ਨਾਲ ਨਫ਼ਰਤ ਕਰਨ ਔਰ ਰਸਾਂ ਕਸਾਂ ਦੇ ਵਿੱਚ ਲੱਗਿਆ ਹੋਇਆ ਹੈ ਮਨੁੱਖ। ਜਿਨ੍ਹਾਂ ਨੂੰ ਪਛਾਣ ਆ ਜਾਂਦੀ ਹੈ, ਉਸ ਤੱਤ ਨੂੰ ਪਛਾਣ ਲੈਂਦੇ ਹਨ, ਉਹ ਹੀ ਸਿਰੇ ਚੜ੍ਹਦੇ ਹਨ।
1: ਇਹੋ ਪ੍ਰਸਾਦ ਗੁਰੂ ਤੇ ਜਾਣਾ,
0: ਇਹ ਪ੍ਰਸਾਦ, ਇਹ ਗੁਰੂ ਦੀ ਕਿਰਪਾ, ਇਹ ਪ੍ਰਸਾਦ ਜਿਹੜਾ ਹੈ ਨਾ ਇਹ ਗੁਰੂ ਦੀ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਉਂਝ ਤਾਂ ਕੋਈ ਨਾਮ ਵੀ ਨਹੀਂ ਜਪ ਸਕਦਾ, ਇਹ ਗੁਰੂ ਨੇ ਕਿਰਪਾ ਕੀਤੀ ਹੈ ਨਾ, ਆਪਾਂ ਗੁਰੂ ਦੀ ਕਿਰਪਾ ਅਨੁਸਾਰ ਭੱਜੇ ਆਉਂਦੇ ਹਾਂ ਨਾ ਇਹਨਾਂ ਸਥਾਨਾਂ 'ਤੇ। ਕਿਉਂ ਆਉਂਦੇ ਹਾਂ? ਇਸ ਕਰਕੇ ਆਉਂਦੇ ਹਾਂ ਕਿ ਸਾਡੇ ਸਤਿਗੁਰੂ ਜੀ ਨੇ ਸਾਨੂੰ ਇਸ ਸਥਾਨ 'ਤੇ ਇਹ ਦਾਤ ਦਿੱਤੀ ਸੀ, ਉਸ ਦਾਤ ਵੱਲ ਦੇਖ ਕਰਕੇ ਆਪਾਂ ਭੱਜੇ ਆਉਂਦੇ ਹਾਂ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿਨ੍ਹਾਂ ਨੇ ਇਹ ਤੱਤ ਪਛਾਣ ਲਿਆ ਅਤੇ ਇਹ ਪ੍ਰਸਾਦ ਜਿਹੜਾ ਹੈ, ਇਹ ਜਿਹੜੀ ਕਿਰਪਾ ਹੈ ਜਿਨ੍ਹਾਂ 'ਤੇ ਹੋ ਗਈ ਉਹ ਸਿਰੇ ਚੜ ਗਏ।
1: ਹੁੰਦਾ ਫੜੀਅਗ ਨਾਨਕ ਜਾਣ,
0: ਪਰ ਦੂਜਾ ਜਿਹੜਾ ਹੈ, ਜਿਹੜਾ ਨਾਮ ਜਪਦਾ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਤੇ ਜਮਾਂ ਦਾ ਫੜਿਆ ਇੱਕਦਮ ਫੜਿਆ ਹੀ ਜਾਣ ਉਹਨੂੰ ਕਿ ਉਹਨਾਂ ਨੂੰ ਜਮ ਨੇ ਫੜਨਾ ਹੀ ਫੜਨਾ ਹੈ। ਸੋ ਜਿਹੜੇ ਨਾਮ ਜਪਣ ਵਾਲੇ ਉਹਨਾਂ ਦੇ ਕੋਲ ਜਮ ਆ ਹੀ ਨਹੀਂ ਸਕਦਾ। ਅਤੇ ਦੂਜਿਆਂ ਨੂੰ ਸਤਿਗੁਰੂ ਜੀ ਨੇ ਲਿਖਿਆ ਕਿ ਉਹ ਇੱਕਦਮ ਫੜੇ ਹੀ ਜਾਣ, ਜਮ ਉਹਨਾਂ ਨੂੰ ਫੜ ਲੈਣਗੇ। ਨਾ ਹੋ ਨਾ ਮੈਂ ਜੂਨੀ ਪਾਣ, ਜਿਹਨਾਂ ਦੇ ਵਿੱਚ ਹੋਮੇ ਨਹੀਂ, ਇਹ ਤਾਂ ਨਾਮ ਨਾ ਜਪਣ ਵਾਲੇ ਅਤੇ ਹੋਮੇ ਹੰਕਾਰ ਵਿੱਚ ਜਿਹੜੇ ਲੱਗੇ ਹੈ ਉਹਨਾਂ ਦੀ ਗੱਲ ਆਪਾਂ ਸੁਣੀ ਹੈ ਨਾ। ਅਤੇ ਹੁਣ ਸਤਿਗੁਰੂ ਜੀ ਕਹਿੰਦੇ ਹਨ ਜਿਹਨਾਂ ਦੇ ਵਿੱਚ ਹੋਮੇ ਹੈ ਹੀ ਨਹੀਂ, ਉਹ ਉਹਨਾਂ ਨੂੰ ਨਾ ਤਾਂ ਕੋਈ ਜੂਨ ਮਿਲਦੀ ਹੈ, ਜਨਮ ਸਫਲਾ ਕਰਕੇ ਜਾਂਦੇ ਹੈ। ਸੋ ਹੋਮੇ ਤੋਂ ਰਹਿਤ ਮਨੁੱਖ ਦੀ ਗੱਲ ਹੈ, ਅਤੇ ਹੋਮੇ ਜਿਹੜੀ ਹੈ ਇਹ ਮਿਟਦੀ ਬੜੀ ਔਖੀ ਹੈ। ਸਾਰੇ ਸੰਸਾਰ ਵੱਲ ਦੇਖੀਏ ਅਤੇ ਨਿੱਕੀ ਨਿੱਕੀ ਗੱਲ 'ਤੇ ਹੋਮੇ ਆਉਂਦੀ ਹੈ। ਪਿਆਰਿਓ, ਸਤਿਗੁਰੂ ਜੀ ਕਹਿੰਦੇ ਹਨ ਕਿ ਹੋਮੇ ਜਿਨ੍ਹਾਂ ਕੋਲ ਨਹੀਂ ਉਹਨਾਂ ਦਾ ਜੀਵਨ ਸਫਲਾ ਹੈ, ਅਤੇ ਨਾ ਉਹ ਕਿਸੇ ਜੂਨੀ ਵਿੱਚ ਫਿਰ ਆਉਂਦੇ ਹਨ।
1: ਪੌੜੀ
0: ਦੁਆਰਾ ਉਪਦੇਸ਼ ਕਰਦੇ ਹਨ,
1: ਪੜੀਏ ਨਾਮ ਸਾਲਾਹ ਹੋਰ ਬੁੱਧੀ ਮਿਥਿਆ,
0: ਪੜੀਏ ਨਾਮ ਸਲਾਹ, ਉਸ ਵਾਹਿਗੁਰੂ ਦਾ ਨਾਮ ਉਹਦੀ ਸਿਫਤ ਸਲਾਹ ਕਰੀਏ, ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਜਿਹੜੀ ਬੁੱਧੀ ਇਹ ਕੰਮ ਕਰਦੀ ਹੈ, ਉਹ ਬੁੱਧੀ ਜਿਹੜੀ ਹੈ ਸਫਲੀ ਹੈ। ਉਹ ਅਕਲ ਕਿਸੇ ਕੰਮ ਨਹੀਂ, ਉਹ ਬੁੱਧੀ ਕਿਸੇ ਕੰਮ ਨਹੀਂ ਜਿਹੜੀ ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਕਰਦੀ। ਸੋ ਜਿਹੜੀ ਸਿਫਤ ਸਲਾਹ ਕਰਦੀ ਹੈ ਉਹ ਸਫਲੀ ਹੈ, ਅਤੇ ਦੂਜੀ ਸਫਲੀ ਨਹੀਂ ਹੈ।

0: ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਨਮ ਜਿਹੜਾ ਹੈ ਇਹ ਬਿਰਥਾ ਹੈ, ਕਿਸੇ ਕੰਮ ਨਹੀਂ ਹੈ।
1: ਅੰਤ ਨ ਬਾਰਾ ਵਾਰ ਨਾ ਕਿਨਹੀਂ ਪਾਇਆ।
0: ਉਸ ਵਾਹਿਗੁਰੂ ਦਾ ਤਿੰਨਾਂ ਕਾਲਾਂ ਦੇ ਵਿੱਚ ਕੋਈ ਅੰਤ ਨਹੀਂ ਪਾ ਸਕਿਆ, ਨਾ ਭੂਤ ਨਾ ਭਵਿੱਖ ਨਾ ਵਰਤਮਾਨ ਦੇ ਵਿੱਚ ਵਾਹਿਗੁਰੂ ਦਾ ਪਰਾਵਾਰ ਕੋਈ ਨਹੀਂ ਪਾ ਸਕਿਆ ਕਿ ਉਹਦਾ ਅੰਤ ਕੀ ਹੈ। ਇਸ ਤੋਂ ਸਾਰੇ ਹੀ ਯਤਨ ਕਰਦੇ ਰਹੇ ਪਰ ਪਾ ਨਹੀਂ ਸਕੇ।
1: ਸਭ ਜਗ ਗਰਭ ਗੁਬਾਰ ਤਿੰਨ ਸੱਚ ਨਾ ਪਾਇਆ।
0: ਸੋ ਸਾਰਾ ਸੰਸਾਰ ਜਿਹੜਾ ਗਰਭ ਹਨੇਰੇ ਦੇ ਵਿੱਚ ਤੁਰਿਆ ਰਿਹਾ ਹੈ, ਸੋ ਸੱਚ ਦੀ ਪਛਾਣ ਨਹੀਂ ਆਈ। ਜਿਨ੍ਹਾਂ ਨੂੰ ਪਛਾਣ ਆ ਗਈ ਉਹ ਤਾਂ ਪਿਆਰੇ ਹੋ, ਇੱਕ ਮਿੰਟ ਵੀ ਖਾਲੀ ਨਹੀਂ ਜਾਣ ਦਿੰਦੇ, ਉਹ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਉਹ ਕਦੇ ਵੀ ਕੋਈ ਸਵਾਸ ਖਾਲੀ ਨਹੀਂ ਜਾਣ ਦਿੰਦੇ।
1: ਚੱਲੇ ਨਾਮ ਵਿਸਾਰ ਤਾਵਣ ਤੱਤਿਆ।
0: ਤੇ ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ, ਸੋ ਜਿਵੇਂ ਕੋਲੂ ਪਿੱਛੇ ਚੱਲਦੇ ਸਨ ਉਹਦੇ ਵਿੱਚ ਗਰਮ ਪਾਣੀ ਪਾਇਆ ਕਰਦੇ ਸਨ ਕਿ ਜੋ ਤੇਲ ਜਿਹੜਾ ਹੈ ਚੰਗਾ ਨਿਕਲੇ ਉਸ ਨੂੰ ਗਰਮ ਕਰਨ ਵਾਸਤੇ। ਇਵੇਂ ਕਹਿੰਦੇ ਹਨ ਤਾਵਣ, ਉਹ ਜਿਹੜੇ ਇਹੋ ਜਿਹੇ ਮਨੁੱਖ ਆ ਜਿਹੜੇ ਮਾੜੇ ਕਰਮ ਕਰਨ ਵਾਲੇ ਆ ਉਹਨਾਂ ਨੂੰ ਕੜਾਹੇ ਦੇ ਵਿੱਚ ਪਾ ਕਰਕੇ ਨਾ ਅਤੇ ਉਹਦੇ ਵਿੱਚ ਸਾੜਿਆ ਜਾਂਦਾ ਹੈ। ਇਵੇਂ ਉਸ ਦਰਗਾਹ ਦੇ ਅੰਦਰ ਉਹਨਾਂ ਨੂੰ ਸਜਾਵਾਂ ਮਿਲਦੀਆਂ ਹਨ।
1: ਚੱਲੇ ਨਾਮ ਵਿਸਾਰ ਤਾਵਣ ਤੱਤਿਆ।
0: ਸੋ ਤਾਵਣ ਤੱਤਿਆ, ਤਾਵਣ ਕੜਾਹੀ ਨੂੰ ਕਹਿੰਦੇ ਆ ਕਿ ਕੜਾਹੇ ਦੇ ਵਿੱਚ ਤੱਤੇ ਕੜਾਹੇ ਦੇ ਵਿੱਚ ਪਾ ਕਰਕੇ ਉਹਨਾਂ ਨੂੰ ਸਾੜਿਆ ਜਾਂਦਾ ਹੈ।
1: ਬਲਦੀ ਅੰਦਰ ਤੇਲ ਦੁਬਦਾ ਕੱਤਿਆ।
0: ਸੋ ਬਲਦੀ ਅੰਦਰ ਤੇਲ ਦੁਬਦਾ ਕੱਤਿਆ, ਹੁਣ ਅੱਗ ਬਲਦੀ ਹੋਵੇ ਤੇ ਉਸਦੇ ਵਿੱਚ ਤੇਲ ਪਾ ਲਿਆ ਜਾਵੇ ਤੇ ਉਹ ਹੋਰ ਬਲੇਗੀ ਨਾ। ਇਵੇਂ ਜਿਹੜੇ ਇਹੋ ਜਿਹੇ ਮਨੁੱਖ ਹੈ ਉਹਨਾਂ ਨੂੰ ਇਹ ਸਜ਼ਾ ਕਿਉਂ ਮਿਲੀ? ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਅੱਗੇ ਹੀ ਮਨੁੱਖ ਦੇ ਮਨ ਦੇ ਵਿੱਚ, ਤੇ ਜਦੋਂ ਇਹ ਬਾਕੀ ਬਲਾਵਾਂ ਰਲ ਗਈਆਂ ਤੇ ਉਦੋਂ ਉਹ ਤੇਲ ਪਾਉਣ ਵਾਲੀ ਗੱਲ ਹੋ ਗਈ ਨਾ, ਫਿਰ ਸਾਰੀਆਂ ਇਕੱਠੀਆਂ ਹੋ ਜਾਂਦੀਆਂ, ਤ੍ਰਿਸ਼ਨਾ ਵੀ ਆ ਜਾਂਦੀ ਹੈ, ਫਿਰ ਦੁਬਧਾ ਵੀ ਆ ਜਾਂਦੀ ਹੈ, ਫਿਰ ਸਾਰਾ ਕੁਝ ਇਹ ਜਿੰਨੀਆਂ ਬਲਾਮਤਾਂ ਸਾਰੀਆਂ ਆ ਜਾਂਦੀਆਂ ਤੇ ਹੋਰ ਮਾੜੇ ਕਰਮ ਕਰਾਉਂਦੀਆਂ ਮਨੁੱਖ ਕੋਲੋਂ ਤੇ ਉਹਨਾਂ ਦਾ ਫਿਰ ਇਹ ਹਾਲ ਦਰਗਾਹ ਦੇ ਵਿੱਚ ਹੁੰਦਾ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਸ ਵਾਹਿਗੁਰੂ ਦਾ ਸਦਾ ਨਾਮ ਜਪੀਐ ਤੇ ਇਹੋ ਜਿਹਾ ਜੀਵਨ ਬਣਾਈਏ ਜਿਸ ਜੀਵਨ ਦੇ ਨਾਲ ਅਸੀਂ ਆਪਣਾ ਹੀ ਨਹੀਂ ਦੂਜਿਆਂ ਦਾ ਵੀ ਭਲਾ ਕਰ ਸਕੀਏ, ਦੂਜਿਆਂ ਦਾ ਵੀ। ਹੁਣ ਮਹਾਂਪੁਰਖਾਂ ਨੂੰ ਸਤਿਗੁਰਾਂ ਨੂੰ ਯਾਦ ਕਿਉਂ ਕੀਤਾ ਜਾਂਦਾ ਹੈ? ਉਹਨਾਂ ਨੇ ਕਿੰਨੇ ਸੰਸਾਰ ਦਾ ਭਲਾ ਕੀਤਾ, ਮਹਾਂਪੁਰਖ ਕਿੰਨਿਆਂ ਦਾ ਭਲਾ ਕਰਦੇ ਹੈ। ਸੋ ਭਲਾ ਕਦੇ ਵਿੱਚ ਹੈ? ਵਾਹਿਗੁਰੂ ਦੇ ਨਾਮ ਵਿੱਚ ਹੈ। ਸੋ ਇਸ ਸੰਸਾਰ ਦੇ ਅੰਦਰ ਆ ਕਰਕੇ ਵਿਰਲਿਆਂ ਨੂੰ ਪਤਾ ਲੱਗਦਾ ਹੈ ਕਿ ਜੀਵਨ ਐਸ ਕਰਕੇ ਮਿਲਿਆ ਅਤੇ ਉਹ ਸਦਾ ਇੱਕੋ ਜਿਹੇ ਰਹਿੰਦੇ ਹੈ ਪਿਆਰੇ ਹੋ। ਉਹ ਨਾ ਤਾਂ ਗਮੀ ਦੇ ਵਿੱਚ ਗਮੀ ਮਨਾਉਂਦੇ ਹੈ ਅਤੇ ਨਾ ਖੁਸ਼ੀ ਵਿੱਚ ਖੁਸ਼ੀ ਮਨਾਉਂਦੇ ਹੈ। ਖੁਸ਼ੀ ਵੀ ਉਹਨਾਂ ਵਾਸਤੇ ਉਹੋ ਜਿਹੀ ਅਤੇ ਗਮੀ ਵੀ ਉਹੋ ਜਿਹੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦਰਬਾਰ ਵਿੱਚ ਇੱਕ ਵਾਰ ਇੱਕ ਗੁਰਮੁਖ ਸਿੱਖ ਆਇਆ ਅਤੇ ਸਤਿਗੁਰੂ ਜੀ ਅੱਗੇ ਸੰਗਤਾਂ ਨੂੰ ਜੋ ਉਪਦੇਸ਼ ਦੇ ਰਹੇ ਸਨ, ਸੋ ਉਪਦੇਸ਼ ਸੁਣ ਕਰਕੇ ਅਤੇ ਗੁਰਮੁਖ ਕਹਿਣ ਲੱਗਾ ਕਿ ਸਤਿਗੁਰੂ ਜੀ ਐਸਾ ਕੋਈ ਹੋਵੇਗਾ ਜਿਹੜਾ ਖੁਸ਼ੀ ਵਿੱਚ ਖੁਸ਼ੀ ਨਾ ਮਨਾਉਂਦਾ ਹੋਵੇ ਅਤੇ ਗਮੀ ਵਿੱਚ ਗਮੀ ਨਾ ਮਨਾਉਂਦਾ ਹੋਵੇ? ਅਤੇ ਸਤਿਗੁਰੂ ਜੀ ਕਹਿੰਦੇ ਭਾਈ ਹੈ, ਸੰਸਾਰ ਦੇ ਅੰਦਰ ਸਭ ਕੁਝ ਹੈ। ਅਤੇ ਕਹਿੰਦਾ ਜੀ ਮੈਨੂੰ ਦਰਸ਼ਨ ਕਰਾਓ ਇਹੋ ਜਿਹੇ ਦੇ। ਅਤੇ ਸਤਿਗੁਰਾਂ ਨੇ ਕਿਹਾ ਭਾਈ ਭਿਖਾਰੀ ਜੀ ਸਾਡੇ ਸਿੱਖ ਹਨ, ਜਾਓ ਉਹਨਾਂ ਕੋਲ, ਤੁਹਾਨੂੰ ਆਪੇ ਪਤਾ ਲੱਗ ਜਾਵੇਗਾ। ਉਹ ਗਿਆ ਹੈ ਤੇ ਜਦ ਗਿਆ ਹੈ ਨਾ ਭਾਈ ਭਿਖਾਰੀ ਜੀ, ਇੱਕ ਤੱਪੜ ਸਿਊ ਰਿਹਾ। ਤੱਪੜ ਤੱਪੜ ਆਪ ਜਾਣਦੇ ਹੋ, ਸੋ ਜਿਵੇਂ ਅੱਜ ਤੇ ਦਰੀਆਂ ਤੇ ਫਰਸ਼ ਬਹੁਤ ਅੱਜ ਤੇ ਇਹ ਚੱਲਦਾ ਹੈ, ਪਰ ਉਹਨਾਂ ਸਮਿਆਂ ਦੇ ਅੰਦਰ ਜੋ ਬੋਰੀਆਂ ਨੂੰ ਗੰਢ ਕਰਕੇ ਬਣਾਉਂਦੇ ਸਨ ਉਹਨਾਂ ਨੂੰ ਤੱਪੜ ਕਿਹਾ ਜਾਂਦਾ ਸੀ, ਅਤੇ ਉਹ ਤੱਪੜ ਸਿਊ ਰਿਹਾ ਹੈ। ਸੋ ਉਸ ਨੂੰ ਬੜਾ ਸਤਿਕਾਰ ਕੀਤਾ ਹੈ, ਉਸਦਾ ਆਦਰ ਕੀਤਾ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਕੋਲੋਂ ਆਇਆ ਹੈ। ਹੁਣ ਉਹ ਥੋੜ੍ਹਾ ਚਿਰ ਬਹਿ ਕੇ ਜਲ ਪਾਣੀ ਸਾਕ ਕਰਕੇ ਨਾ ਤੁਰਨ ਲੱਗਾ, ਅਤੇ ਭਾਈ ਭਿਖਾਰੀ ਜੀ ਕਹਿਣ ਲੱਗੇ, ਪਿਆਰਿਆ ਜਾਣਾ ਨਹੀਂ ਹੈ, ਕੱਲ੍ਹ ਨੂੰ ਸਾਡੇ ਲੜਕੇ ਦਾ ਵਿਆਹ ਹੈ ਅਤੇ ਤੁਸਾਂ ਨੇ ਉਹ ਵੇਖ ਕਰਕੇ ਜਾਣਾ ਹੈ। ਹੁਣ ਵਿਆਹ ਹੋਇਆ, ਦੋ ਤਿੰਨ ਦਿਨ ਲੰਘੇ, ਅਤੇ ਜਦ ਵਿਆਹ ਕਰਕੇ ਲਿਆਇਆ ਹੈ ਨਾ ਲੜਕੇ ਨੂੰ, ਅਤੇ ਉਸੇ ਹੀ ਰਾਤ ਲੜਕਾ ਚੜ੍ਹਾਈ ਕਰ ਗਿਆ, ਚੜ੍ਹਾਈ ਕਰ ਗਿਆ ਹੈ, ਅਤੇ ਜਿਸੋ ਜਿਹਾ ਉਹਨੇ ਆਉਂਦਿਆਂ ਦੇਖਿਆ ਸੀ ਨਾ ਤੱਪੜ ਸਿਉਂਦਿਆਂ ਹੋਇਆ ਭਾਈ ਭਿਖਾਰੀ ਜੀ ਨੂੰ, ਅਤੇ ਹੁਣ ਲੜਕਾ ਚੜ੍ਹਾਈ ਕਰ ਗਿਆ ਫਿਰ ਉਸੇ ਤਰ੍ਹਾਂ ਦਾ, ਅਤੇ ਕਹਿਣ ਲੱਗਾ, ਭਾਈ ਜੀ ਮੈਨੂੰ ਸਮਝ ਨਹੀਂ ਲੱਗੀ ਕਿ ਤੁਸੀਂ ਜੋ ਤੱਪੜ ਸਿਉ ਰਹੇ ਸੀ, ਜਾਣੂ ਜਦੋਂ ਤੁਹਾਨੂੰ ਪਤਾ ਸੀ ਕਿ ਇਹਨੇ ਮਰ ਜਾਣਾ ਹੈ ਅਤੇ ਇਹਦਾ ਵਿਆਹ ਕਿਉਂ ਕੀਤਾ? ਕਹਿਣ ਲੱਗਾ, ਫਿਰ ਇਹ ਸੁਣਨਾ ਹੈ ਅਤੇ ਬੈਠ ਕਰਕੇ ਸੁਣ ਲੈ। ਦੱਸਿਆ ਕਿ ਇਹ ਜੋ ਸਾਡਾ ਲੜਕਾ ਸੀ ਇਹ ਸਾਧੂ ਸੀ ਪਿਛਲੇ ਜਨਮ ਦੇ ਅੰਦਰ, ਅਤੇ ਜਿਹੜੀ ਸਾਡੀ ਨੂੰਹ ਆਈ ਹੈ ਨਾ ਇਹ ਵੇਸਵਾ ਸੀ, ਇਹ ਚੁਬਾਰੇ ਦੇ ਉੱਪਰ ਸੀ, ਅਤੇ ਇਹਦੀ ਨਜ਼ਰ ਪੈ ਗਈ ਗਲੀ ਵਿੱਚੋਂ ਲੰਘਦਿਆਂ ਹੋਇਆਂ, ਅਤੇ ਇਸ ਦੇ ਮਨ ਦੇ ਅੰਦਰ ਫੁਰਨਾ ਆਇਆ ਕਿ ਮੈਂ ਸਾਧੂ ਬਣ ਗਿਆ, ਕਿਤੇ ਇਹੋ ਜਿਹੀ ਨਾਲ ਮੇਰਾ ਵਿਆਹ ਹੋ ਜਾਂਦਾ। ਫੁਰਨਾ ਕੇਵਲ ਇੰਨਾ ਸੀ, ਕੋਈ ਗ੍ਰਿਸਤ ਦਾ ਫੁਰਨਾ ਨਹੀਂ ਸੀ। ਇਸ ਕਰਕੇ ਕਹਿੰਦੇ ਕਿ ਉਹ ਫੁਰਨਾ ਵਾਹਿਗੁਰੂ ਨੇ ਪੂਰਾ ਕੀਤਾ, ਇਹ ਸਾਧੂ ਸੀ ਇਸ ਕਰਕੇ ਸਾਡੇ ਘਰ ਇਹਨੂੰ ਪੈਦਾ ਕੀਤਾ, ਅਤੇ ਨੂੰ ਜੋ ਵੇਸਵਾ ਸੀ ਉਹ ਤਰ ਜਾਵੇਗੀ ਜਦੋਂ ਇਸ ਘਰ ਦੇ ਅੰਦਰ ਸੰਗਤਾਂ ਆਉਂਦੀਆਂ ਵਾਹਿਗੁਰੂ ਵਾਹਿਗੁਰੂ ਕਰਦੀਆਂ, ਉਹਨਾਂ ਦੇ ਜੂਠੇ ਬਰਤਨ ਸਾਫ਼ ਕਰੇਗੀ, ਅਤੇ ਇਸ ਦਾ ਜੀਵਨ ਜਿਹੜਾ ਉਹ ਪਿਛਲਾ ਜੀਵਨ ਮਾੜਾ ਜਿਹੜਾ ਉਹ ਵੀ ਕੱਟਿਆ ਜਾਵੇਗਾ, ਅਤੇ ਇਸ ਦਾ ਜੀਵਨ ਸਫਲਾ ਹੋ ਜਾਵੇਗਾ। ਇਹ ਪਿਆਰਿਆ ਇਸ ਕਰਕੇ ਸਭ ਕੁਝ ਹੋਇਆ ਹੈ, ਅਤੇ ਵਾਹਿਗੁਰੂ ਜੋ ਕੁਝ ਕਰਦਾ ਹੈ ਨਾ ਉਹਨੂੰ ਸਦਾ ਸਤ ਕਰਕੇ ਮੰਨੀਏ। ਕਦੇ ਇਹ ਨਾ ਆਖੀਏ ਕਿ ਵਾਹਿਗੁਰੂ ਨੇ ਚੰਗਾ ਨਹੀਂ ਕੀਤਾ, ਨਹੀਂ ਤਾਂ ਸੰਸਾਰ ਦੇਖੀਏ ਜੇ ਕੋਈ ਚੰਗਾ ਕਰਮ ਕਰ ਲਵੇ ਤੇ ਕਹਿੰਦਾ ਹੈ ਮੈਂ ਕੀਤਾ ਹੈ, ਆ ਮੈਂ ਕੀਤਾ ਹੈ ਸਭ ਕੁਝ, ਪਰ ਜਦੋਂ ਕੁਝ ਮਾੜਾ ਹੋ ਜਾਂਦਾ ਹੈ ਨਾ ਉਦੋਂ ਕਹਿੰਦੇ ਵਾਹਿਗੁਰੂ ਨੇ ਕੀਤਾ। ਸਤਿਗੁਰੂ ਕਹਿੰਦੇ ਪਿਆਰਿਆ ਉਦੋਂ ਵੀ ਕਹਿ ਲਿਆ ਕਰ ਕਿ ਵਾਹਿਗੁਰੂ ਨੇ ਕੀਤਾ, ਜਦੋਂ ਖੁਸ਼ੀ ਹੁੰਦੀ ਹੈ ਉਦੋਂ ਵੀ ਵਾਹਿਗੁਰੂ ਦਾ ਨਾਂ ਲੈਣਾ ਚਾਹੀਦਾ ਹੈ ਨਾ ਕਿ ਵਾਹਿਗੁਰੂ ਨੇ ਕੀਤਾ ਸਭ ਕੁਝ। ਜੇ ਮਨ ਦੇ ਅੰਦਰ ਇਹ ਹੋਵੇਗਾ ਸਮਝੋ ਕਿ ਉਹ ਜੀਵਨ ਗੁਰਮੁਖਤਾ ਵਾਲਾ ਹੈ ਅਤੇ ਉਹ ਜੀਵਨ ਸਫਲਾ ਹੈ। ਸੋ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਇਹਦੇ ਵਿੱਚ ਹਉਮੈ ਹੈ ਕਿ ਆ ਮੈਂ ਕੀਤਾ। ਹਉਮੈ ਨੂੰ ਤਾਂ ਪਿਆਰੇ ਉਹ ਮਾਰਨਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਵਾਸਨਾ ਤ੍ਰਿਸ਼ਨਾ ਚੋਰੀ ਜਾਰੀ ਠੱਗੀ ਨਿੰਦਿਆ ਚੁਗਲੀ ਈਰਖਾ ਨਫ਼ਰਤ ਜਿਹੜੀ ਹੈ ਇਹਨੂੰ ਛੱਡਣਾ ਹੈ, ਅਤੇ ਸਤ ਸੰਤੋਖ ਦਇਆ ਧਰਮ ਵਿਚਾਰ ਧੀਰਜ ਇਹਨੂੰ ਆਪਾਂ ਧਾਰਨ ਕਰਨਾ ਹੈ। ਜੇ ਇਹਨੂੰ ਧਾਰਨ ਕਰਾਂਗੇ ਤਾਂ ਜੀਵਨ ਸਫਲਾ ਹੈ। ਜਦੋਂ ਬੜਾਵਾਂ ਨੂੰ ਛੱਡ ਦਿੱਤਾ ਅਤੇ ਚੰਗੇ ਗੁਣ ਜਿਹੜੇ ਹੈ ਉਹ ਆਪਣੇ ਵਿੱਚ ਪੈਦਾ ਕਰ ਲਏ ਅਤੇ ਹਉਮੈ ਕਿੱਥੇ ਆਵੇਗੀ? ਹਉਮੈ ਨਹੀਂ ਆਉਂਦੀ, ਹਉਮੈ ਉਹਨਾਂ ਕੋਲ ਹੀ ਹੈ ਜਿਹੜੇ ਜਿਵੇਂ ਸਤਿਗੁਰਾਂ ਨੇ ਲਿਖਿਆ ਹੈ ਨਾ ਪਾਵਨ ਬਾਣੀ ਦੇ ਅੰਦਰ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਹੈ ਕਿ ਜਿਹੜਾ ਊਣਾ ਭਾਂਡਾ ਹੈ ਨਾ ਉਹ ਉਸਲਦਾ ਅਤੇ ਭਰਿਆ ਭਾਂਡਾ ਉਸਲਦਾ ਨਹੀਂ। ਹੁਣ ਭਰਿਆ ਕਿਹੜਾ ਹੈ? ਜਿਹੜਾ ਨਾਮ ਜਪਦਾ ਹੈ ਰਾਤ ਦਿਨ, ਵਾਹਿਗੁਰੂ ਵੱਲ ਧਿਆਨ ਹੈ ਜਿਹਦਾ। ਸੋ ਉਹ ਭਰਿਆ ਹੋਇਆ ਭਾਂਡਾ ਹੈ ਤੇ ਭਰਿਆ ਹੋਇਆ ਭਾਂਡਾ ਕਦੇ ਉਛਲਦਾ ਨਹੀਂ, ਭਾਵ ਉਹਦੇ ਵਿੱਚ ਨਿਮਰਤਾ ਰਹਿੰਦੀ ਹੈ। ਉਹਨੂੰ ਕੋਈ ਕੁਝ ਕਹਿ ਵੀ ਦਿੰਦਾ ਹੈ ਨਾ, ਆਪਾਂ ਅਨੇਕਾਂ ਧਾਰਨਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਦਾਤੂ ਨੇ ਲੱਤ ਮਾਰੀ ਨਾ ਤੇ ਕੀ ਕਹਿੰਦੇ ਹੈ ਕਿ ਪਿਆਰਿਆ ਸਾਡਾ ਸਰੀਰ ਜਿਹੜਾ ਹੈ ਉਹ ਕਰੜਾ ਹੈ, ਬੁੱਢਾ ਹੋਇਆ ਹੋਇਆ ਹੈ ਤੇ ਕਰੜੇ ਸਾਡੇ ਹੱਡ ਹੈ, ਕਿਤੇ ਪੈਰ ਨੂੰ ਚੋਟ ਤੇ ਨਹੀਂ ਲੱਗ ਗਈ। ਇਹ ਨਿਮਰਤਾ ਹੈ, ਇਹ ਨਿਮਰਤਾ ਤੋਂ ਸਭ ਕੁਝ ਮਿਲਦਾ ਹੈ। ਕਦੇ ਕ੍ਰੋਧ ਨਾ ਕਰੀਏ, ਪਰ ਜਿਵੇਂ ਦਾਸ ਨੇ ਪਹਿਲੇ ਦੱਸਿਆ ਕਿ ਸਤ ਸੰਤੋਖ ਦਇਆ ਧਰਮ ਵਿਚਾਰ ਧੀਰਜ ਕੋਲ ਹੋਵੇਗਾ ਨਾ ਫਿਰ ਹੀ ਐਸਾ ਹੋਵੇਗਾ ਨਾ। ਉਂਝ ਤਾਂ ਹਰ ਇੱਕ ਮਨੁੱਖ ਦੇ ਮਨ ਦੇ ਅੰਦਰ ਹਉਮੈ ਭਰੀ ਪਈ ਹੈ ਕਿ ਮੈਂ ਆਹ ਕੁਝ ਕਰ ਦਿੱਤਾ, ਮੈਂ ਇਹ ਕੁਝ ਕਰ ਦਿੱਤਾ। ਪਿਆਰੇ ਉਹ ਕੁਝ ਵੀ ਨਹੀਂ ਕੀਤਾ, ਜੇ ਨਾਮ ਜਪਿਆ ਹੈ ਨਾ, ਨਾਮ ਜਪ ਕਰਕੇ ਕੀਤਾ ਹੈ, ਨਾਮ ਜਪ ਕਰਕੇ ਕੁਝ ਖੜਾ ਕੀਤਾ ਹੈ, ਕੁਝ ਬਣਾਇਆ ਹੈ, ਉਹ ਤੇ ਠੀਕ। ਅਤੇ ਜਿਹੜਾ ਨਾਮ ਤੋਂ ਬਿਨਾਂ ਕੀਤਾ ਹੈ ਉਹ ਕਿਸੇ ਕੰਮ ਨਹੀਂ। ਅਤੇ ਜੇ ਆਪਾਂ ਅੱਜ ਬਹੁਤੇ ਇਹੋ ਜਿਹੇ ਵੀ ਹੈ ਕਿ ਫਲਾਨੇ ਨੇ ਅਖੰਡ ਪਾਠ ਕਰਾਇਆ ਸੀ ਅਤੇ ਅਸੀਂ ਵੀ ਕਰਾ ਦਈਏ, ਉਹ ਤਾਂ ਫਾਰਮੈਲਿਟੀ ਹੋਈ ਨਾ। ਜੇ ਮਨ ਦੇ ਅੰਦਰ ਸ਼ਰਧਾ ਹੋਵੇ, ਸ਼ਰਧਾ ਦੇ ਨਾਲ ਪਾਠ ਕਰਾਇਆ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਸ਼ਰਧਾ ਨੂੰ ਫਲ ਲੱਗਦੇ ਹੈ, ਸ਼ਰਧਾ ਦੇ ਬੇੜੇ ਪਾਰ ਹੁੰਦੇ ਹੈ। ਜਿਵੇਂ ਜੋਗੀ ਸਾਹਿਬ ਜੀ ਨੇ ਇੱਕ ਇਤਿਹਾਸ ਭਾਈ ਪੱਲੇ ਜੀ ਦਾ ਜੋ ਸੁਣਾਇਆ, ਅਤੇ ਭਾਈ ਪੱਲਾ ਜੀ ਦੀ ਉਮਰ ਛੋਟੀ ਜੀ ਹੈ ਪਰ ਸ਼ਰਧਾ ਹੈ ਮਨ ਦੇ ਅੰਦਰ, ਮਾਈ ਨੇ ਸ਼ਰਧਾ ਪੈਦਾ ਕੀਤੀ ਹੈ। ਜੋ ਰਾਤ ਦਿਨ ਵਾਹਿਗੁਰੂ ਕਰਦਾ ਹੈ, ਪਿਤਾ ਛੋਟੀ ਉਮਰ ਵਿੱਚ ਚੜ੍ਹਾਈ ਕਰ ਗਿਆ ਅਤੇ ਛੋਟੀ ਉਮਰ ਵਿੱਚ ਹੀ ਹਲ ਵਾਹੁਣ ਲੱਗ ਗਿਆ, ਅਤੇ ਹਲ ਵਾਹੁੰਦਿਆਂ ਮਾਈ ਦਾ ਦੱਸਿਆ ਹੋਇਆ, ਕਿਉਂਕਿ ਉਹ ਪਿੰਡ ਸਾਰਾ ਰੰਗੜਾਂ ਦਾ ਸੀ ਅਤੇ ਸਾਰੇ ਉਹ ਸਰਬੜੀਏ ਪੀਰ ਨੂੰ ਮੰਨਦੇ ਸੀ, ਉਹ ਨਗਾਹੇ ਜਾਂਦੇ ਸਨ। ਸੋ ਉਹਨਾਂ ਨੂੰ ਜਾਂਦਿਆਂ ਵੇਖ ਕਰਕੇ ਇੱਕ ਦਿਨ ਮਾਤਾ ਨੂੰ ਕਹਿੰਦਾ, ਮਾਤਾ ਵੀ ਆਪਾਂ ਜਿਹੜੇ ਗੁਰੂ ਨੂੰ ਮੰਨਦੇ ਹਾਂ ਵੀ ਆਪਾਂ ਨਹੀਂ ਉਹਦੇ ਕੋਲ ਜਾਣਾ। ਕਹਿੰਦੇ ਜੇ ਮਾਤਾ ਕਹਿੰਦੀ ਜੇ ਆਪਾਂ ਸ਼ਰਧਾ ਦੇ ਨਾਲ ਉਹਨੂੰ ਯਾਦ ਕਰੀਏ ਨਾ ਉਹ ਆ ਕਰਕੇ ਮਿਲ ਜਾਂਦਾ, ਆ ਕਰਕੇ ਮਿਲੇਗਾ। ਕਹਿੰਦਾ ਹੈ ਫਿਰ ਮੈਨੂੰ ਦੱਸੋ ਕਿਵੇਂ ਮਿਲੇਗਾ। ਕਹਿੰਦੀ ਉਹਨੂੰ ਯਾਦ ਕਰਦਾ ਰਹੋ। ਫਿਰ ਯਾਦ ਕਰਨ ਲੱਗਾ, ਫਿਰ ਕਹਿੰਦਾ ਕਿ ਮਾਤਾ ਵੀ ਜੇ ਉਹ ਆ ਗਿਆ ਤਾਂ ਫਿਰ ਉਹਦੇ ਵਾਸਤੇ ਭੇਟਾ ਵੀ ਚਾਹੀਦੀ ਕੁਝ। ਫਿਰ ਮਾਤਾ ਨੇ 125 ਰੁਪਈਆ ਅਤੇ ਗੁੜ ਦੀ ਰੋੜੀ ਦੇ ਦਿੱਤੀ। ਉਹ 45 ਨੂੰ ਬੰਨ ਲਈ ਹੈ ਕਿ ਪਤਾ ਨਹੀਂ ਸਤਿਗੁਰੂ ਜੀ ਨੇ ਕਿਹੜੇ ਵੇਲੇ ਆ ਜਾਣ। ਉੱਧਰੋਂ ਸਤਿਗੁਰਾਂ ਨੂੰ ਖਿੱਚ ਪਈ, ਸਤਿਗੁਰੂ ਜੀ ਚੱਲ ਪਏ ਆਪਣੇ ਸਿੱਖਾਂ ਦੇ ਨਾਲ। ਕਹਿੰਦੇ ਸਾਡਾ ਪਿਆਰਾ ਇੱਕ ਯਾਦ ਕਰ ਰਿਹਾ ਅਤੇ ਉਹਦੇ ਕੋਲ ਚੱਲੀਏ। ਹੁਣ ਚੱਲ ਪਏ ਸਤਿਗੁਰੂ ਉਸ ਪਿੰਡ ਦੇ ਵਿੱਚ ਆਏ ਹੈ, ਅਤੇ ਜਦੋਂ ਆ ਕਰਕੇ ਭਾਈ ਪੱਲੇ ਦਾ ਘਰ ਪੁੱਛਿਆ ਹੈ ਨਾ, ਅਤੇ ਉਹ ਲੋਕ ਸਾਰੇ ਮਖੌਲ ਕਰਦੇ, ਕਿਉਂਕਿ ਉਹ ਬਹੁਤ ਗਰੀਬੜਾ ਸਿੱਖ ਸੀ ਅਤੇ ਕੇਵਲ ਪੁੱਤਰ ਅਤੇ ਮਾਂ ਦੋਵੇਂ ਜਾਣੇ ਹਨ ਸਿੱਖ, ਬਾਕੀ ਸਾਰਾ ਰੰਗੜਾਂ ਦਾ ਪਿੰਡ ਹੈ। ਅਤੇ ਸਾਰੇ ਮਖੌਲ ਕਰਦੇ ਕਿ ਉਸ ਬਾਰੇ ਪੁੱਛ ਰਹੇ ਹੈ, ਅਤੇ ਉਹਦੇ ਘਰੋਂ ਤਾਂ ਕੁਝ ਵੀ ਖਾਣਾ ਪੀਣਾ ਨਹੀਂ, ਇਹਦੇ ਇਹਨਾਂ ਨੂੰ ਮਿਲਣਾ ਅਤੇ ਉਹਦਾ ਨਾਂ ਕਿਉਂ ਲੈਣ ਡੇ। ਫਿਰ ਚਲੋ ਪੁੱਛਦੇ ਪਛਾਉਂਦੇ ਗਏ, ਕਹਿੰਦੇ ਉੱਥੇ ਕਿਤੇ ਹਲ ਵਾਹੁੰਦਾ ਹੋਣਾ। ਸਤਿਗੁਰੂ ਜਦੋਂ ਗਏ ਅਤੇ ਉੱਧਰੋਂ ਉਹ ਆਪਣੇ ਬਲਦਾਂ ਨੂੰ ਛੇੜ ਰਿਹਾ, ਅੱਗੇ ਹੱਕ ਰਿਹਾ, ਅਤੇ ਜੋਗੀ ਨੇ ਲਿਖਿਆ ਕਹਿੰਦੇ ਕਿ ਉਹ ਕਹਿ ਰਿਹਾ ਹੈ ਕਿ ਛੇਤੀ ਛੇਤੀ ਚੱਲ ਨਾ ਰਿਹਾ, ਗੁਰੂ ਆਉਣਗੇ ਅਤੇ ਦਰਸ ਦਿਖਾਉਣਗੇ, ਛੇਤੀ ਛੇਤੀ ਚੱਲ ਨਾ ਰਿਹਾ। ਅਤੇ ਉੱਧਰੋਂ ਸਤਿਗੁਰੂ ਜੀ ਆ ਗਏ। ਸਤਿਗੁਰੂ ਜੀ ਕਹਿੰਦੇ ਹੈ ਪਿਆਰਿਆ ਅਸੀਂ ਆ ਗਏ ਹਾਂ, ਅਤੇ ਉਸੇ ਵੇਲੇ ਇੰਨਾ ਖੁਸ਼ ਹੋਇਆ, ਅੱਖਾਂ ਵਿੱਚੋਂ ਕਈ ਵਾਰ ਖੁਸ਼ੀ ਦੇ ਵਿੱਚ ਆ ਕਰਕੇ ਨੀਰ ਵਹਿਣ ਲੱਗ ਜਾਂਦਾ ਹੈ ਨਾ, ਅੱਖਾਂ ਵਿੱਚੋਂ ਪਾਣੀ ਆ ਗਏ। ਸਤਿਗੁਰੂ ਤੁਸੀਂ ਕਿਰਪਾ ਕਰ ਦਿੱਤੀ, ਆ ਗਏ। ਸੋ ਉਸੇ ਵੇਲੇ ਹਲ ਡੱਕ ਦਿੱਤਾ ਹੈ, ਹਲ ਰੋਕ ਦਿੱਤਾ ਹੈ, ਅਤੇ ਛੇਤੀ ਛੇਤੀ ਉਹ ਗੁੜ ਦੀ ਰੋੜੀ ਜਿਹੜੀ ਹੈ ਉਹ ਖੋਲੀ ਹੈ ਸਵਾ ਰੁਪਈਏ ਤੇ ਗੁੜ ਦੀ ਰੋੜੀ ਉਹ ਖੋਲ ਕਰਕੇ ਸਤਿਗੁਰਾਂ ਦੇ ਅੱਗੇ ਰੱਖੀ ਹੈ ਤੇ ਸਤਿਗੁਰੂ ਜੀ ਨੂੰ ਕਹਿੰਦੇ ਕਿ ਹੁਣ ਤੁਸੀਂ ਇੰਨੇ ਚਿਰਾਂ ਬਾਅਦ ਆਏ ਹੋ ਹੁਣ ਤੁਹਾਨੂੰ ਜਾਣ ਨਹੀਂ ਦੇਣਾ ਸਤਿਗੁਰੂ ਜੀ ਕਹਿੰਦੇ ਪਿਆਰਿਆ ਅਸੀਂ ਜਾਵਾਂਗੇ ਨਹੀਂ ਅਸੀਂ ਤੇਰੇ ਘਰੋਂ ਪ੍ਰਸਾਦਾ ਵੀ ਛਕਣਾ ਫਿਰ ਜਾਵਾਂਗੇ ਹੁਣ ਲੈ ਕਰਕੇ ਚਲੇ ਗਿਆ ਘਰ ਤੇ ਲੋਕ ਵੇਖਦੇ ਆ ਕੋਠਿਆਂ ਤੇ ਚੜ੍ਹ ਕਰਕੇ ਕਿ ਲਈ ਤੇ ਆਉਂਦਾ ਹੈ ਪਰ ਇਹਨਾਂ ਨੂੰ ਪ੍ਰਸ਼ਾਦਾ ਕਿੱਥੋਂ ਛਕਾਵੇਗਾ ਪਰ ਸਤਿਗੁਰੂ ਜੀ ਨੇ ਬਚਨ ਕੀਤਾ ਕਰਕੇ ਕਿ ਪ੍ਰਸ਼ਾਦਾ ਤਿਆਰ ਕਰੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਪਾਈਆ ਦਾਲ ਅਤੇ ਇੱਕ ਸ਼ੇਰ ਆਟਾ ਸਾਰਾ ਉਹ ਮਾਈ ਨੇ ਪਕਾਉਣਾ ਸ਼ੁਰੂ ਕੀਤਾ ਅਤੇ ਉਹ ਦਾਲ ਧਰ ਦਿੱਤੀ ਹੈ ਅਤੇ ਸਤਿਗੁਰੂ ਜੀ ਕਹਿੰਦੇ ਕਿ ਹੁਣ ਇੰਜ ਕਰੋ ਸਾਰੇ ਪਿੰਡ ਨੂੰ ਸੱਦਾ ਦਿਓ ਲਾਗੇ ਲਾਗੇ ਇਲਾਕੇ ਨੂੰ ਵੀ ਸੱਦਾ ਦੇ ਦਿਓ ਸਾਰਿਆਂ ਨੇ ਪ੍ਰਸ਼ਾਦਾ ਤੁਹਾਡੇ ਘਰੋਂ ਛਕਣਾ ਹੈ ਫਿਰ ਐਸਾ ਹੋਇਆ ਕਿ ਲੋਕਾਂ ਸਭ ਨੇ ਛਕਿਆ ਅਤੇ ਜਿੱਥੇ ਮਖੌਲ ਕਰਦੇ ਸਨ ਨਾ ਉੱਥੇ ਹੁਣ ਗੁਰੂ ਦੀ ਜੈ ਜੈਕਾਰ ਕਰਦੇ ਜਾ ਰਹੇ ਹੈ ਅਤੇ ਭਾਈ ਪੱਲੇ ਨੂੰ ਜਿੱਥੇ ਮਾੜਾ ਕਹਿੰਦੇ ਸਨ ਉੱਥੇ ਚੰਗਾ ਕਹਿਣ ਲੱਗੇ ਕਿ ਇਹਦਾ ਗੁਰੂ ਕਿਹੋ ਜਿਹਾ ਹੈ ਐਡੀ ਵੱਡੀ ਕਿਰਪਾ ਹੋ ਗਈ ਅਤੇ ਸਾਨੂੰ ਵੀ ਇਸ ਗੁਰੂ ਦੇ ਹੀ ਸਿੱਖ ਬਣਨਾ ਚਾਹੀਦਾ ਅੱਜ ਉਹ ਪਿੰਡ ਸਾਰਾ ਜਿਹੜਾ ਹੈ ਉਹ ਸਿੱਖਾਂ ਦਾ ਉਹ ਰੰਗੜ ਸਾਰੇ ਹੀ ਬਣ ਗਏ ਸਨ ਸਿੱਖ ਸੋ ਇਸ ਕਰਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਜੇ ਉਹ ਜੋ ਦਰਸ਼ਨ ਦੇ ਕਰਕੇ ਉਹਨੂੰ ਨਿਹਾਲ ਕੀਤਾ ਅੱਜ ਆਪਾਂ ਇੱਥੇ ਦਰਸ਼ਨ ਕਰਨ ਆਏ ਹਾਂ ਸਤਿਗੁਰਾਂ ਦੀ ਮਨ ਵਿੱਚ ਤਾਂਘ ਹੋਣੀ ਚਾਹੀਦੀ ਹੈ ਕਿ ਸਾਡੇ ਸਤਿਗੁਰੂ ਜਿਹੜੇ ਹੈ ਉਹ ਇਸ ਤਰ੍ਹਾਂ ਦੇ ਹਨ ਅਤੇ ਸਾਨੂੰ ਕਦੇ ਖਾਲੀ ਨਹੀਂ ਮੋੜਨਗੇ ਕੇਵਲ ਪਿਆਰਿਓ ਦੁਨੀਆਂ ਦੀਆਂ ਚੀਜ਼ਾਂ ਇਹਨਾਂ ਮੰਗਿਆ ਕਰੀਏ ਸਤਿਗੁਰਾਂ ਕੋਲੋਂ ਇਹ ਚੀਜ਼ ਇੱਥੇ ਮੰਗ ਕਰਕੇ ਜਾਇਓ ਕਿ ਸਤਿਗੁਰੂ ਜਿੱਥੇ ਮਨੁੱਖਾ ਜਨਮ ਦਿੱਤਾ ਹੈ ਨਾ ਉੱਥੇ ਨਾਮ ਦੀ ਦਾਤ ਦੇ ਕਰਕੇ ਵੀ ਨਿਹਾਲ ਕਰ ਦਿਓ ਨਾਮ ਦੀ ਦਾਤ ਤੋਂ ਬਿਨਾਂ ਇਹ ਜਨਮ ਅਸਫਲ ਹੈ ਕਿਸੇ ਕੰਮ ਨਹੀਂ ਹੈ
1: ਬਲਦੀ ਅੰਦਰ ਤੇਲ ਦੁਬਦਾ ਕਤਿਆ
0: ਸੋ ਉਹ ਇਹ ਬਚਨ ਉਹੀ ਪਹਿਲੇ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਬਲਦੀ ਦੇ ਉੱਤੇ ਤੇਲ ਪਾਇਆ ਜਾਵੇ ਅਤੇ ਹੋਰ ਬਲਦੀ ਹੈ ਇਹ ਜਿਹੜੇ ਵਿਕਾਰਾਂ ਵਾਲੇ ਮਨੁੱਖ ਹਨ ਨਫ਼ਰਤ ਵਾਲੇ ਹਨ ਈਰਖਾ ਵਾਲੇ ਹਨ ਈਰਖਾ ਵਾਲਿਆਂ ਨੂੰ ਕੋਈ ਦੂਜਿਆਂ ਦੇ ਜਿਨ੍ਹਾਂ ਦੀ ਈਰਖਾ ਕਰਦੇ ਹੈ ਉਹਨਾਂ ਬਾਰੇ ਹੋਰ ਕੋਈ ਦੱਸ ਦੇਵੇ ਉਹ ਤੇਲ ਪਾਉਣ ਵਾਲੀ ਗੱਲ ਹੁੰਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਇਹੋ ਜਿਹੇ ਜਿਹੜੇ ਮਨੁੱਖ ਹੈ ਨਾ ਉਹ ਆਪਣਾ ਜਨਮ ਬੇ ਅਰਥੀ ਗਵਾ ਲੈਂਦੇ ਹਨ
1: ਆਇਆ ਉੱਠੀ ਖੇਲ ਫਿਰਾ ਉਤਵਤਿਆ
0: ਉਹ ਇਹੋ ਜਿਹਾ ਮਨੁੱਖ ਜਿਹੜਾ ਉਹ ਇਸ ਸੰਸਾਰ ਤੇ ਆ ਕਰਕੇ ਅਵਹਿੜਾ ਹੀ ਰਹਿੰਦਾ ਹੈ ਉਹ ਮਾੜੇ ਕਰਮ ਕਰਦਾ ਰਹਿੰਦਾ ਹੈ
1: ਨਾਨਕ ਸੱਚਾ ਮੇਲ ਸੱਚਾ ਰਤਿਆ
0: ਨਾਨਕ ਸੱਚਾ ਮੇਲ ਸੱਚਾ ਰਤਿਆ ਸੋ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ 'ਤੇ ਕਿਰਪਾ ਕਰਨ ਜਿਨ੍ਹਾਂ ਦੇ ਮਨ ਐਸੇ ਹਨ ਫਿਰ ਵੀ ਸਤਿਗੁਰਾਂ ਦੇ ਦੁਆਰੇ 'ਤੇ ਆਏ ਹੈ ਸਤਿਗੁਰੂ ਜੀ ਕਿਰਪਾ ਕਰਨ ਉਹਨਾਂ ਦੇ ਮਨਾਂ ਦੇ ਅੰਦਰੋਂ ਇਹ ਪੰਜੇ ਚੋਰ ਜਿਹੜੇ ਇਹਨਾਂ ਨੂੰ ਕੱਢ ਦੇਣ ਮਿਹਰ ਭਰਿਆ ਹੱਥ ਰੱਖਣ ਅਤੇ ਉਹ ਸੱਚੇ ਨਾਲ ਮਿਲਾਪ ਕਰਾਉਣ ਵਾਸਤੇ ਆਪਣੀ ਬਾਣੀ ਪੜ੍ਹਾਉਂਦੇ ਰਹਿਣ ਨਾਮ ਜਪਾਉਂਦੇ ਰਹਿਣ ਸੋ ਇਹ ਦਾਸ ਦੀ ਬੇਨਤੀ ਹੈ ਸੋ ਜੋ ਸਮਾਂ ਹੈ ਉਹ ਹੋ ਗਿਆ ਹੈ ਇੱਥੇ ਹੀ ਸਮਾਪਤੀ ਹੈ ਕਿਰਲੀਆਂ ਪੰਕਤੀਆਂ ਪੜ੍ਹ ਕਰਕੇ ਆਪਾਂ ਸਮਾਪਤੀ ਕਰੀਏ ਸਤਿਗੁਰੂ ਸਭ ਦਾ ਭਲਾ ਕਰੇ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕਰਕੇ ਰੱਖੇ ਕਲਯੁੱਗ ਤੋਂ ਮੋੜ ਕਰਕੇ ਰੱਖੇ ਕਿਉਂਕਿ ਕਲਯੁੱਗ ਦਾ ਬਹੁਤ ਵੱਡਾ ਪ੍ਰਭਾਵ ਹੈ ਸੋ ਜੋ ਪ੍ਰਭਾਵ ਸਾਰਿਆਂ ਉੱਤੇ ਪੈ ਰਿਹਾ ਹੈ ਸਤਿਗੁਰੂ ਜੀ ਇਸ ਤੋਂ ਸਾਰਿਆਂ ਨੂੰ ਦੂਰ ਰੱਖਣ ਅਤੇ ਆਪਣੇ ਚਰਨਾਂ ਨਾਲ ਜੋੜ ਕਰਕੇ ਰੱਖਣ ਸੋ ਇੰਨੀਆਂ ਹੀ ਬੇਨਤੀਆਂ ਹਨ ਅਖੀਰਲੀਆਂ ਪੰਕਤੀਆਂ ਆਪਾਂ ਸਰਵਣ ਕਰੀਏ।

ਮਾਲ ਰਾਗ ਕੋ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੋ ਸਖ ਉਭਾਰਾ ਖੋ ਖਟ ਅਪਹਰਾ ਨਦ ਗਾਏ ਅਸ਼ਟ ਮਾਲ ਕੋ ਸਖ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਵੇੜ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਕੁਰਬਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਨਾ ਘੂਟਤਾ ਕੋ ਭੇਦ ਪਾਵੇ ਪੂਜਤ ਅੰਨਾ ਤਾਹਿ ਜਾ ਕੇ ਰੱਖ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬਰਿਸਾਲ ਸਦਾ ਵਰਤ ਪਾਲ ਜਮ ਜਲ ਤੇ ਰਹਤ ਹੈ। ਜੋ ਕਿ ਜੱਟਾਧਾਰੀ ਸਤਿ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ। ਨਿਉਲੀ ਕਰਮ ਜਲ ਹੋਮ ਭਾਵਕ ਪਾਵਨ ਹੋਮ ਅਧੋ ਮੁਖ ਏਕ ਪਾਏ ਠੰਡ ਨਾ ਬਹਤ ਹੈ। ਮਾਨਵ ਫਨਿੰਦ ਦੇਵਤਾ ਨਵ ਨ ਪਾਵੇ ਭੇਦ ਭੇਦ ਯੋਗ ਤੇ ਬਨੇਤ ਨੇਤ ਕੈ ਕਹਤ ਹੈ। ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓਈ ਕਰਤ ਹੈ। ਚੰਦਰਮਾ ਤੇ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨ ਰਾਜਾ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪਸਿਆਦ ਬ੍ਰਹਮਾ ਸੇਨਾ ਵੇਦਚਾਰੀ ਸਨਤ ਕੁਮਾਰ ਸੇ ਤਪਸਿਆ ਨ ਅਨਤ ਹੈ। ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੋਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾਰ ਬਿਸ਼ਨ ਕਿਤੇ ਵੇਦ ਓ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰੇ ਓ ਪਿਕੰਬਰ ਕਿਤੇ ਗਾਂਧੇ ਨਾ ਪਰਤੇ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਕਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਮਾਨ ਸੇ ਮਹੀਪ ਔਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਬੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਾਹਾ ਭਯੋ ਮੱਲ ਜੋ ਪਿਕਾੜਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਡੰਗ ਅਥ ਤੀਸ ਕੋ। ਕਾਹਾ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨਾ ਮੁੰਡਨੇ ਹੋ ਰਾਯੋ ਆਦ ਈਸ ਕੋ। ਕਾਮਨਾ ਅਧੀਨ ਸਦਾ ਧਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ। ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ। ਆਕ ਕੋ ਚਰਈਆ ਫਲ ਫੂਲ ਕੋ ਵਛਈਆ ਸਦਾ ਬਨ ਕੋ ਭਰਮਈਆ ਔਰ ਦੂਸਰੋ ਨ ਬੋਕ ਸੌ। ਕਾਹਾਂ ਭਯੋ ਭੇਡ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਵਛਈਆ ਬੋਲ ਪੂਛ ਲੀਜ ਜੋਕ ਸੌ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸੌ। ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਗੋਰ ਗਨ ਕਰਿਓਈ ਕਰਤ ਹੈ। ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਮ ਭੂਮ ਸਰਾਵਗ ਧਰਤ ਹੈ। ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੈ ਤਰਤ ਹੈ। ਜੈਸੇ ਏਕ ਸੋਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਭੇਸ ਬਨ ਕੈ ਦਿਖਾਵਈ। ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਗਨ ਭਰਮਾਵਈ। ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ ਕੁੰਚਰ ਔਗਦਹਾ।

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨਾ ਵਰਣ ਜਾ ਕੋ ਜਾਤ ਪਾਤ ਨਾ ਫੇਖ, ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ, ਸਰਬ ਲਾਇਕ ਸਰਬ ਖਾਇ।

ਜੈ ਕਿਲ ਵਿਖ ਭਾਜੈ ਸੁਖੂਪ ਰਾਜੇ ਮਧੁਰੰਗ ਦੁਰਜਨ ਦਲ ਦਜੈ ਮੰਤਨ ਰਿਛ ਸਭੈ ਨ ਭਜੇ ਰੋਹਰਣੰ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਚੰਡ ਚਕਰ ਧਨ ਆਦਿ ਗੁਰੰਗ ਚਾਚਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਵਿਤੇ ਦੁਮਰਾਜ ਵਿਦੁਨ ਸੰ ਪ੍ਰਲੈ ਪ੍ਰਜੁਨ ਸੰ ਜਗ ਵਿ

ਤਬ ਕਰਤੇ ਵਸਾਰ ਜਦ ਦਾ ਬਬੂ ਤਨ ਬੈ ਅਨੰਤ ਤਉ ਕਹੋ ਜਥਾ ਮਤ ਤ੍ਰੈਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਆਦ ਵੈ ਅਭੂਤ ਅਨ ਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾ